ਤੂੰ ਸੰਸਾਰ ਤੇ ਜਾ। ਕਹਿੰਦੇ ਨੇ ਮੇਰਾ ਮਨ ਨਹੀਂ ਕਰਦਾ ਤੇਰੇ ਚਰਨਾਂ ਤੋਂ, ਪਰ ਹੁਕਮ ਵੀ ਮੰਨਣਾ ਹੈ। ਪਰ ਬਾਰ ਬਾਰ ਕਹਿ ਰਹੇ ਨੇ ਮੇਰਾ ਦਿਲ ਨਹੀਂ ਕਰਦਾ, ਕਿਸੇ ਹੋਰ ਦੀ ਡਿਊਟੀ ਲਾਓ। ਪਿਆਰ ਨਾਲ, ਸਤਿਕਾਰ ਨਾਲ, ਕਿਸੇ ਜ਼ੋਰ ਜ਼ਬਰਦਸਤੀ ਨਾਲ ਨਹੀਂ, ਥਾਪੜੇ ਦੇ ਕੇ, ਜਿਵੇਂ ਪਿਓ ਪੁੱਤਰ ਨੂੰ ਸਮਝਾਉਂਦੇ, ਬੱਚੇ ਨੂੰ ਆਖਦੇ ਕਿ ਮੇਰੇ ਪਾਤਸ਼ਾਹ ਜੀ ਦੇ ਕੀ ਵਾਕ ਹਨ, ਆਪ ਫਰਮਾਉਂਦੇ ਨੇ ਆਓ ਚਲੀਏ ਸ੍ਰੀ ਹੇਮਕੁੰਟ ਸਾਹਿਬ, ਜਿੱਥੇ ਮੇਰੇ ਕਲਗੀਧਰ ਪਾਤਸ਼ਾਹ ਜੀ ਪਰਮਾਤਮਾ ਨਿਰੰਕਾਰ ਨੂੰ ਜਵਾਬ ਦੇ ਰਹੇ ਨੇ ਤੇ ਕੀ ਆਖਦੇ ਨੇ।

आओ गुरु के सिखो। ओ मेरे दुष्ट दमन पिता साहिब कलगीधर पातशाह निरंकार दे चरणा नाल जुड़े हन, आपां भी थोड़ा समा मेरे पातशाह दे चरणा नाल जुड़ के इस शब्द नूं श्रवण कीजिए। मैनूं याद है कैलगरी विखे ਇਹ ਸ਼ਬਦ ਦਾਸ ਪੜ੍ਹ ਰਿਹਾ ਸੀ। ਆ ਗੋਰੇ ਸਿੱਖ ਜਿਨ੍ਹਾਂ ਤੇ ਪਾਤਸ਼ਾਹ ਦੀ ਬਹੁਤ ਮਿਹਰ ਹੈ, ਬਹੁਤ ਕਿਰਪਾ ਹੈ, ਆ ਨਵੇਂ ਸਿੱਖ ਸਜ ਰਹੇ, ਭਾਵੇਂ ਉਹਨੂੰ ਸਮਝ ਨਹੀਂ ਸੀ ਆ ਰਹੀ, ਸੁਣ ਰਿਹਾ ਸੀ। ਬੀਬੀ ਸੀ, ਉਸਨੇ ਉੱਠ ਕੇ ਕਿਹਾ, ਭਾਵੇਂ ਮੈਨੂੰ ਅਰਥ ਸਮਝ ਵਿੱਚ ਨਹੀਂ ਆਏ ਪਰ ਮੇਰਾ ਮਨ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਗਿਆ। ਉਹਨੇ ਆਖਿਆ, ਮੈਂ ਨਿਤਨੇਮ ਨਾਲ ਇਸ ਨੂੰ ਟੇਪ ਤੇ ਸੁਣਦੀ ਹਾਂ ਔਰ ਬੜਾ ਹੀ ਮੈਂ ਜਿਵੇਂ ਇਹ ਸ਼ਬਦ ਸੁਣ ਕੇ ਹੇਮਕੁੰਡ ਸਾਹਿਬ ਤੇ ਪਹੁੰਚ ਜਾਂਦੀ ਹਾਂ। ਤੋ ਗੁਰੂ ਕੀ ਸਾਧ ਸੰਗਤ, ਆਓ ਆਪਾਂ ਵੀ ਉਸੇ ਧਿਆਨ ਨਾਲ

बेटा अमरो जी पिताजी, बेटे जिस शख्स नू तू नाल लैके आई है सासी चट साखी नाल जुड़ना इना मैं दस देवा। धन गुरु अमरदास सचे पातशाह दा अज तीजो समान दिहाड़ा है, इसलिए गल शुरू की थी। बेटा अमरो जी पिता जी, जिस शख्स नू तू नाल लैके आई है उन्हू बाहर क्यों कले हार दिता है, उन्हू बाहर क्यों खड़िया कर दिता, जा लैके आ, लैके आ। अमरो दे दलीज तो पिता गुरु गुरु अंगद देव जी तक जान तक और वापस आन तक बाबा अमरदास ने अपने मन विच गल बना ली कि मैं मुर्शिद टोलन चलिया हां, कोई त्रिपल्ली गुरु न लभवे ए भी कर लवा, मुड़ के फिर मैं धार विच ही फस जावा। हां जे सच्ची बच्ची अमरो दे कहण ते पे हो गुरु अंगद देव पूरा सूरा गुरु है ना, ता ओ मैनू ना लैके बुलावे, ना लैके। दूजी गल, लंगर दा वेला है, संगतां छक रहियां ने, ते मेरी मर्जी दे मुताबक मैनू भोजन मिल जाए ता मैं समझांगा पूरा सूरा गुरु है, अंतरजामी गुरु है। इनू उर्दू फारसी च कहंदे ने मुर्शिदे कामल है। हमरो बीबी आई पिता तो इजाजत लैके मुड़ के गई, आखन लगी पिता अमरदास आप नू बुलाया है, याद कीता है मेरे पिता ने। कोल गए ना अमरदास, हाली गुरु ने बने, अमरदास कोल गए ना तो गुरु अंगद देव जी ने आवाज दे के बुला लिया, अमरदास कैसे आए हो, एदा अंदरला मनशा पूरा हो गया पे ना लेता गुरु अंगद देव जी ने। अमरदास कैसे आए हो, तबीयत ठीक है, बखरीय तमाम है, सब सुख सांद है, बैठो जिथे जगह मिलती है, चूंकि भोजन का वेला है इसलिए भोजन छक लवो, बैठो सुख सांद। पूछ ली आदर ना बिठा दिता, सेवादार लंगर पिया वरतांदा है। गुरु अंगद देव सच्चे पातशाह जी ने उचेचा बुला के आख्या, ओ जो नवा प्राणी आया ना अज ओनू दाल पाती सेवा विच देनी है छकन वास्ते। अमरदास तेरा भोजन आ गया है छको, पर ए अंदर गिटियां गिने अमरदास बाबा जो कुछ मैं ना नहीं लेंदा क्योंकि बहुती चर्चा बच जाती है, लेना भी नहीं चाहिए, असी ए मीट संबंधी मैं अर्ज कर देवा ना लै हो गया, देखो भुल हो गई मीट संबंधी असी बिला वजह असमान तक गल पहुंचा छड़ी है, पंथ दो हिस्सा तिना सचो हिस्सा च वंडिया गया है। मैं घर भी देखा पति पत्नियों का तलाक भी हो गया है, इना याद रखो सत्संग जी, एदा मैं ईरानी अर्ज करन लगा, एदा साडे धर्म नाल कोई संबंध नहीं है, ए साडी खुराक है, खुराक है। जिदा मसर खा ले, मूंगी खा ले, गोभी खा ले, आलू खा ले, चलो ए जेड़ा नवा प्राणी आया ना सेवादार जी इस नू दाल पान देना है, क्योंकि अंदर सोच रहा है मैं कदी खादा नहीं जो वरत रहा है, जो वरत रहा है मैं कदी खादा नहीं। गुरु अंतरजामी मैं ठणका के वेख लिया मेरा नां लैके बुलाया होवे तां किवें होवे। गुरु अमरदास कहन लगे इस नू दाल भात सर्व कर दो, दे दो, गल निबड़ गई, रहण लग पै। पर अंतरजामता दी मोहर अमरदास बाबे दे दिल ते लग गई सत्संग जी, आ मत्था टेक के आपां भी मोहर लगाई आखो सतनाम श्री। समा लंघदा गया, चाकरी करदे रहे, तिन फिक्र सुनने जी। अमरदास बाबे ने इन्नी घालना कीती है ना 12 वरिया विच, ते 12 ते खिताब लए ना, वड्याईयां लईयां, जिवें निमाणियां दा मान, नितानियां दा तां, न्योटियां दी ओट, बेवसीलियां दा वसीला, बेपनाहां दी पनाह, नतीरियां दी तिर। एक बड़ी गज़ब दी बात है, नतीरियां दी धीरज, जिहड़ा धीरज नहीं ना वधदा किते वी, उह गुरु अमरदास दे दर्शन कर लवे ते उहदी धीरज आ जाएगा। 12 वरे अंदर बहुत कुछ इत्थे चमत्कार होए, लेकिन एक दिन ऐसा होया कि दरिया ब्यासा ते गए, हमेशा दी तरह आस नाल मुड़ के आंदे हुए जुलाए दी खड्डी कोल डिग पए,
ਰਾਤ ਅੰਧੇਰੀ ਸੀ, ਘੁੰਮਣ ਘੇਰੀ ਸੀ, ਰਸਤਾ ਦਿਸਦਾ ਕੋਈ ਨੀ ਸਰ। ਰਾਤ ਅੰਧੇਰੀ ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਸੁਣਨਾ ਜੀ, ਰਾਤ ਅੰਧੇਰੀ ਘੁੰਮਣ ਘੇਰੀ, ਦਰਿਆ ਠਾਠਾਂ ਮਾਰੇ, ਉਹ ਕੀ ਜਾਣ ਹਾਲ ਸਾਡੇ ਵਸਣ ਜੋ ਨਦੀ ਕਿਨਾਰੇ। ਉਹਨਾਂ ਨੂੰ ਕੀ ਪਤਾ, ਬਾਬਾ ਖੱਡ ਵਿਚ ਡਿੱਗ ਪਏ, ਖੱਡੀ ਵਿਚ ਡਿੱਗ ਪਏ, ਲੇਕਿਨ ਅਰਦਾਸ ਕੀਤੀ, ਹੇ ਮੁਰਸ਼ਦੇ ਕਾਮਲ, ਪੀਰੇ ਕਾਮਲ, ਗੁਰੂ ਸੱਚਾ ਪਾਤਸ਼ਾਹ, ਮੇਰੀ ਇੱਕ ਅਰਜ਼ ਨੇੜੇ ਹੋ ਕੇ ਸੁਣੀ, ਇਹ ਗਾਗਰ ਜਿਹੜੀ ਮੈਂ ਮੁੰਡ ਤੇ ਚਾਈ ਹੈ ਨਾ ਤੇਰੇ ਇਸ਼ਨਾਨ ਵਾਸਤੇ, ਸਰੀਰ ਗਾਗਰ ਦਾ ਜਲ ਸਾਰਾ ਵਗ ਜਾਏ ਤੇ ਵਗ ਜਾਏ, ਪਰ ਇਹਦੇ ਵਿੱਚੋਂ ਇੱਕ ਬੂੰਦ ਵੀ ਨਾ ਗਿਰੇ। ਤੇਰੇ ਵਾਸਤੇ ਜਲ ਲਿਆਂਦਾ ਹੈ ਨਾ, ਇਸ ਗਾਗਰ ਚੋਂ ਇੱਕ ਬੂੰਦ ਵੀ ਨਾ ਡਿੱਗੇ, ਇਹ ਸਰੀਰ ਜਲ ਗਾਗਰ ਦਾ ਜਲ ਵਗ ਜਾਏ ਤੇ ਵਗ ਜਾਏ। ਹੋਇਆ ਕਿ ਸਾਧ ਸੰਗਤ ਜੀ, ਬਾਬਾ ਅਮਰਦਾਸ ਗਾਗਰ ਤੋਂ ਉਜਾਗਰ ਹੋ ਗਏ, ਗਾਗਰ ਤੋਂ ਉਜਾਗਰ ਹੋ ਗਏ, ਸੁਣਨਾ, ਚਾਕਰੀ ਤੋਂ ਠਾਕਰੀ ਪ੍ਰਾਪਤ ਕਰ ਲਈ, ਟਹਿਲ ਕਰਦਿਆਂ ਕਰਦਿਆਂ ਕਰਦਿਆਂ ਕਰਦਿਆਂ ਮਹਿਲ ਪ੍ਰਾਪਤ ਹੋਵੇ, ਔਰ ਖੱਡੀ ਚੋਂ ਗੱਦੀ ਪ੍ਰਾਪਤ ਕਰ ਲਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਖੱਡੀ ਤੋਂ ਗੱਦੀ, ਟਹਿਲ ਤੋਂ ਮਹਿਲ, ਚਾਕਰੀ ਤੋਂ ਠਾਕਰੀ, ਔਰ ਗਾਗਰ ਤੋਂ ਰਮਾਲ ਉਜਾਗਰ ਹੋ ਗਏ। ਅੰਤਜਾਮੀ ਸਤਿਗੁਰੂ ਨੇ ਅੱਜ ਦੇ ਦਿਨ ਜੋਤੀ ਜੋਤ ਸਮਾਵਣ ਦਾ ਸਮਾਗਮ ਬਣਾ ਲਿਆ, ਜੋਤੀ ਜੋਤ ਸਮਾਗਮ। ਇਹ ਮੁਰਸ਼ਦੇ ਕਾਮਲ ਦੀ ਗੱਲ ਹੈ ਕਿ ਉਹਨਾਂ ਨੇ ਵੇਖ ਲਿਆ, ਏਦਾਂ ਹੀ ਜਿਵੇਂ ਸੱਚੇ ਪਾਤਸ਼ਾਹ ਪ੍ਰਕਾਸ਼ਮਾਨ ਹੈ ਨਾ, ਗੁਰੂ ਅੰਗਦ ਦੇਵ ਜੀ ਏਦਾਂ ਬੈਠੇ ਸਨ, ਸੰਗਤ ਸਾਰੀ ਇੱਧਰ ਨੂੰ ਵੇਂਹਦੀ ਪਈ ਸੀ, ਤੇ ਬਾਬਾ ਅਮਰਦਾਸ ਵੀ ਕੋਲੇ ਬੈਠੇ ਸਨ। ਉਹ ਬਾਹਰੋਂ ਮਾਰੇ ਗਏ, ਲੁੱਟੇ ਗਏ, ਕੱਖ ਨਹੀਂ ਬਚਿਆ, ਕਰਦੇ ਕਰਦੇ ਇੱਕ ਜੁਲਾਹਾ ਤੇ ਜੁਲਾਹੀ ਆਏ। ਗੁਰੂ ਅੰਗਦ ਦੇਵ ਜੀ ਨੇ ਆਖਿਆ, ਅਮਰਦਾਸ, ਬਾਬਾ ਉਹ ਕੀ ਹੈ, ਹਾਂ ਕੀ ਹੋ ਗਿਆ? ਆਖਣ ਲੱਗੇ, ਨਾ ਨਾ ਪਿਤਾ ਗੁਰੂ, ਸਤਿਗੁਰੂ। ਕਹਿਣ, ਵੇਖ ਨਾ ਸਿਰ ਖਲਾਰੀ ਆ ਰਹੀ ਹੈ, ਬੱਚਿਆਂ ਦੇ ਕੱਪੜੇ ਕੋਈ ਨਹੀਂ, ਸਿਰ ਖਲਾ ਰਿਹਾ ਹੋਇਆ, ਪਤੀ ਵੀ ਬੇਹਾਲ ਹੋਇਆ ਹੋਇਆ ਆ ਰਿਹਾ, ਕੀ ਹੋ ਗਿਆ ਅੱਜ? ਹਾਲਾਂਕਿ ਗੁਰੂ ਅੰਗਦ ਦੇਵ ਜੀ ਨੂੰ ਸਭ ਪਤਾ ਹੈ, ਹੀ ਨੋਜ਼ ਐਵਰੀਥਿੰਗ, ਅੰਤਰਜਾਮੀ ਹੈ, ਪਰ ਫਿਰ ਵੀ ਉਜਾਗਰ ਕਰਨਾ ਹੈ ਨਾ। ਕਹਿਣ ਲੱਗੇ, ਅਮਰਦਾਸ, ਉਹ ਦੇਖ ਕੀ ਹੋ ਰਿਹਾ। ਆਖਣ ਲੱਗੇ, ਸਤਿਗੁਰੂ, ਮੁਰਸ਼ਦੇ ਕਾਮਲ, ਪੀਰਾਨ ਪੀਰ ਗੁਰੂ, ਧੰਨ ਸਤਿਗੁਰੂ ਸੱਚੇ ਪਾਤਸ਼ਾਹ ਅੰਗਦ ਦੇਵ, ਜਦੋਂ ਮੈਂ ਖੱਡੀ ਵਿਚ ਡਿੱਗਿਆ ਸਾਂ ਨਾ ਅੱਧੀ ਰਾਤ ਵੇਲੇ, ਤੇ ਪਾਣੀ ਵਿਚ ਡਿੱਗਿਆ ਸਾਂ, ਖੜਾਕ ਹੋਇਆ, ਇਹ ਤੁਹਾਨੂੰ ਕੁਝ ਕਹਿ ਦਿੱਤਾ ਹੈ? ਇਸਨੇ, ਬੀਬੀ ਨੇ ਤੁਹਾਨੂੰ ਕੁਝ ਕਹਿ ਦਿੱਤਾ? ਮੈਨੂੰ ਜੋ ਮਰਜ਼ੀ ਕਹਿ ਲੈਂਦੀ, ਮੈਂ ਚੱਲ ਜਾਣਾ ਸੀ, ਪਰ ਚੂੰਕਿ ਤੁਹਾਨੂੰ, ਤੁਸੀਂ ਤੇ ਪੂਰੇ ਸੂਰੇ ਸਤਿਗੁਰੂ, ਤੁਹਾਨੂੰ ਕੁਝ ਕਹਿ ਦਿੱਤਾ, ਮੈਨੂੰ ਕਹਿੰਦੀ ਮੈਂ ਚੱਲ ਜਾਂਦਾ, ਪਰ ਇਹ ਤੁਹਾਨੂੰ ਆਖ ਦਿੱਤਾ, ਫਿਰ ਮੇਰੇ ਤੋਂ ਬਰਦਾਸ਼ਤ ਨਹੀਂ ਹੋਇਆ। ਆਖੋ ਸਤਨਾਮ ਸ਼੍ਰੀ, ਮੈਂ ਚੱਲ ਨਾ ਸਕਿਆ। ਅੱਛਾ, ਹੋਇਆ ਕੀ ਸੀ? ਕਹਿਣ ਲੱਗੇ, ਜਿਸ ਮੈਂ ਡਿੱਗਿਆ ਤਾਂ ਜੁਲਾਏ ਨੇ ਪੁੱਛਿਆ, ਜੁਲਾਈਏ ਵੇਖ ਬਾਹਰ ਕੌਣ ਕੀ ਹੈ? ਆਖਣ ਲੱਗੇ, ਸੁੱਤਾ ਰਾ ਹੋਵੇ ਸੁੱਤਾ ਰਾ, ਇਹ ਅਮਰੂ ਨਥਾਵਾਂ ਹੋਣਾ ਜਿਹੜਾ ਕੁੜਮਾ ਦੇ ਘਰ ਬੈਠ ਕੇ ਦਿਨ ਪਿਆ ਗੁਜ਼ਾਰਦਾ ਹੈ। ਵਾਹ, ਦੁਨੀਆ ਬੋਲਣ ਲੱਗੀ ਬਿਲਕੁਲ ਨਹੀਂ ਸੋਚਦੀ, ਬੋਲਣ ਤੋਂ ਬਾਅਦ ਵੀ ਨਹੀਂ ਸੋਚਦੀ, ਹਾਂ ਪਰ ਬੋਲਣਾ ਚਾਹੀਦਾ ਸੋਚ ਕੇ। ਥਿੰਕ ਬਿਫੋਰ ਯੂ ਸਪੀਕ ਐਂਡ ਜੰਪ ਬਿਫੋਰ ਯੂ ਲੀਵ। ਤੋ ਵੇਖਿਆ ਨਾ, ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਇਹਨਾਂ ਨੂੰ ਉਹ ਆ ਗਏ ਜੁਲਾਹਾ ਜੁਲਾਹੀ, ਕਹਿਣ ਲੱਗੇ ਸੱਚ ਸੱਚ ਦੱਸ ਦਿਓ। ਤੋ ਉਹ ਇੱਕ ਸ਼ੇਰ ਵਿੱਚ ਬਿਆਨ ਕਰਨ ਲੱਗਾ, ਸ਼ੇਰ ਸਰ ਲੰਬਾ ਹੈ ਪਰ ਸੁਰਤ ਵੀ ਐਡੀ ਲੰਬੀ ਕਰਕੇ ਸ਼ੇਰ ਸੁਣ ਲਓ। ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ, ਬਾਬਾ ਅਮਰਦਾਸ ਕਹਿਣ ਲੱਗੇ, ਇਸ ਨੇ ਆਖਿਆ ਜੀ, ਜੇ ਅਮਰੂ ਬੇਨਵਾ ਹੋਗਾ, ਜਿਹਦਾ ਘਰ ਕਾਰ ਕੋਈ ਨਹੀਂ ਹੈ, ਆਖ ਵੀ ਦਿੱਤਾ ਕੁੜਮਾ ਦੇ ਬੂਹੇ ਤੇ, ਗਾਗਰ ਢੋ ਕੇ ਦਿਨ ਪਿਆ ਪੂਰੇ ਕਰਦਾ ਹੈ। ਕਹਿਣ ਲੱਗੇ ਅਮਰਦਾਸ, ਇਸ ਨੇ ਆਖਿਆ, ਜੇ ਅਮਰੂ ਬੇਨਵਾ ਹੋਗਾ, ਬੜਾ ਜੋ ਭਟਕਦਾ ਫਿਰਤਾ, ਨਾ ਕਬੂ ਚੈਨ ਪਾਤਾ ਹੈ, ਬਕਾਰਾ ਹੋ ਤੋ ਐਸਾ ਹੋ। ਲਿਖਣ ਵਾਲੇ ਕਹਿੰਦੇ ਨੇ, ਅੱਬਲ ਤਾਂ ਬੋਲੀ ਮਾਰੋ ਨਾ, ਜੇ ਮਾਰੋ ਤਾਂ ਐਸੀ ਮਾਰੋ ਭੇ ਅਗਲਾ ਯਾਦ ਕਰੇ। ਪਰ ਇੱਕ ਗੱਲ ਯਾਦ ਰੱਖਣਾ ਸਾਧ ਸੰਗਤ ਜੀ, ਵੂਡਸ ਹੀਲ ਬਟ ਨਾਟ ਇਲ ਵਰਡਸ। ਬੋਲੀ ਦੇ ਕਾਓ ਸਦਾ ਅੱਲੇ ਹੀ ਰਹਿੰਦੇ ਨੇ, ਸਦਾ ਅੱਲੇ ਹੀ ਰਹਿੰਦੇ ਨੇ, ਜ਼ਖਮ ਤੇ ਭਰ ਜਾਂਦੇ ਨੇ, ਪਰ ਬੋਲੀ ਦਾ ਕੀਤਾ ਹੋਇਆ ਘਾਓ ਸਦਾ ਰਿਸਦਾ ਰਿਸਦਾ ਰਿਸਦਾ ਰਹਿੰਦਾ।
ਅਮਰਦਾਸ ਕਹਿਣ ਲੱਗੇ ਬੋਲੀ ਮਾਰਦੀ ਕਹਿਣ ਲੱਗੀ ਆ ਜੇ ਅਮਰੂ ਬੇਨਵਾ ਹੋਗਾ ਪੜਾ ਜੋ ਭਟਕਦਾ ਫਿਰਤਾ ਨਕਬ ਹੂੰ ਚੈਨ ਪਾਤਾ ਹੈ ਬਕਾਰਾ ਹੋ ਤੋ ਐਸਾ ਹੋ। ਕਹਿੰਦੇ ਤੁਸੀਂ ਫਿਰ ਕੀ ਕਿਹਾ? ਕਹਿੰਦੇ ਮੈਂ ਕਿਹਾ ਅਰੀ ਪਗਲੀ ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ, ਰੀ ਪਗਲੀ ਕਿਆ ਕਹਿਤੀ ਹੈ ਮੇਰੇ ਸਤਿਗੁਰ ਕੀ ਸ਼ਾਨੋ ਮੈਂ, ਉਸੀ ਦਮ ਹੋ ਗਈ ਪਾਗਲ ਇਸ਼ਾਰਾ ਹੋ ਤੋ ਐਸਾ ਹੋ। ਲਿਖਾਰੀ ਕਹਿੰਦਾ ਐਨ ਉਸੇ ਵੇਲੇ ਚੱਲ ਖਿਲਰ ਗਿਆ, ਉਸਨੇ ਬੋਲੀ ਮਾਰੀ ਬੜੀ ਸਖਤ, ਇਹਨਾਂ ਜਵਾਬ ਨੇ ਇਸ਼ਾਰਾ ਬੜਾ ਗਜ਼ਬਦਾਰ ਕੀਤਾ ਜੀ, ਆਹ ਹਾਲ ਹੋ ਗਿਆ। ਸਤਿਗੁਰ ਕਹਿਣ ਲੱਗੇ ਨਰਦ ਪੁੱਗ ਗਈ ਹੈ। ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਨਰਦ ਪੁੱਗ ਗਈ ਹੈ। ਏਦਾਂ ਦੀ ਗੱਲ ਮੁਰਸ਼ਦ ਕਾਮਲ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਕਰ ਦਿੱਤੀ, ਬਾਬਾ ਨਾਭ ਕਮਲ ਜੀ ਦੇ ਵੱਡੇ ਵਡੇਰੇ ਮੁਰਸ਼ਦ ਕਾਮਲ। ਭਾਈ ਜਵਾਹਰ ਸਿੰਘ ਸਾਹਿਬ ਜੀ ਨੂੰ ਹਾਲਾਂਕਿ ਉਹ ਬੜੀ ਪੁੱਜੀ ਹੋਈ ਸ਼ਖਸੀਅਤ ਸਨ, ਮਤਲਬ ਉਹਨਾਂ ਦੀ ਪਰਵਾਸ ਨਾ ਸਖੋਪਤ ਤੁਰਿਆ ਤੋਂ ਵੀ ਉੱਪਰ ਅਵਸਥਾ ਪਹੁੰਚੀ ਹੋਈ, ਰੱਬ ਨਾਲ ਇੱਕਮਿਕ ਹੋਏ ਹੋਏ, ਉਹ ਜਗ ਨਾਲ ਤੋੜ ਕੇ ਰੱਬ ਨਾਲ ਇੱਕਮਿਕ ਹੋਏ ਪਏ, ਪਰ ਪਤਾ ਕਿਸੇ ਨੂੰ ਨਹੀਂ ਸੀ, ਉੱਥੇ ਹੀ ਰਹਿੰਦੇ ਸੀ ਨਾ, ਰਹਿਪੇ ਰਹਿ ਲਏ, ਝਿੰਗੜੀ ਰਹਿ ਲਏ, ਨੇੜੇ ਤੇੜੇ ਚਲੇ ਗਏ, ਹੋਰ ਚਲੇ ਗਏ, ਤੇ ਪਤਾ ਨਹੀਂ ਸੀ। ਲੇਕਿਨ ਇੱਕ ਦਿਨ ਐਸੀ ਬਾਤ ਹੋਈ, ਭਾਈ ਜਵਾਹਰ ਸਿੰਘ ਸਾਹਿਬ ਦੇ ਮਨ ਵਿੱਚ ਆਇਆ ਕਿ ਕਿਤੇ ਉਹ ਲੱਭ ਪਏ ਤੇ ਮੇਰੇ ਕੋਲ ਜਿਹੜੀਆਂ ਰੱਬੀ ਖਜ਼ਾਨੇ ਦੀਆਂ ਚਾਬੀਆਂ ਨਾ, ਮੈਂ ਦਾਤਾ ਸਾਰੀਆਂ ਉਹਨਾਂ ਨੂੰ ਦੇ ਦਵਾਂ, ਉਹਦੀ ਝੋਲੀ ਵਿੱਚ ਪਾ ਦਵਾਂ। ਕਿਹਦੀ ਗੱਲ ਹੈ ਜੀ? ਇਹਨਾਂ ਦੀ ਗੱਲ ਹੈ, ਰਾਜਾ ਸਾਹਿਬ ਜੀ ਦੀ, ਨਾਭ ਕਮਲ ਜੀ। ਇਹ ਕਦੋਂ ਦੀ ਗੱਲ ਹੈ? ਜਦੋਂ ਮਹੰਤ ਗੰਗਾ ਰਾਮ ਨੂੰ ਜਾ ਕੇ ਬੂਟਾ ਸਿੰਘ ਨੇ ਬੇਨਤੀ ਕੀਤੀ ਜੀ ਸਾਡੇ ਵੀ ਇੱਥੇ ਚਰਨ ਪਾਓ। ਮਹੰਤ ਗੰਗਾ ਰਾਮ ਦਾ ਇਹ ਬੜਾ ਨਾਮ, ਆਪਣੀ ਸੰਤ ਮੰਡਲੀ ਨੂੰ ਲੈ ਕੇ ਹਾਂ ਕਰਕੇ ਆ ਗਏ ਜੀ। ਇਧਰੋਂ ਪਿੰਡ ਵਾਲਿਆਂ ਨੇ ਬੜਾ ਹੀ ਸਤਿਕਾਰ ਕੀਤਾ, ਬਹੁਤ ਸਤਿਕਾਰ ਦਿੱਤਾ, ਆਦਰ ਦਿੱਤਾ ਬੜਾ। ਉਹਨਾਂ ਦੇ ਘੋੜੇ ਸੰਭਾਲੇ, ਉਹਨਾਂ ਦੇ ਊਠ ਸੰਭਾਲੇ, ਉਹਨਾਂ ਦੇ ਗੱਡੇ ਸੰਭਾਲੇ ਔਰ ਸਾਰਿਆਂ ਨੂੰ ਨਿਹਾਰੀਆਂ ਦਿੱਤੀਆਂ ਤੇ ਬੜੀ ਪਿੰਡ ਵਿਚ ਰੌਣਕ, ਜਿਵੇਂ ਬਹੁਤ ਵੱਡੀ ਜੰਝ ਆਵੇ ਨਾ ਉਹਦਾ ਸਵਾਗਤ ਕਰੀਦਾ। ਏਦਾਂ ਸੰਤ ਮੰਡੀ ਦਾ ਪਿੰਡ ਵਾਲਿਆਂ ਨੇ, ਝਿੰਗੜਾ ਵਾਲਿਆਂ ਨੇ ਸਵਾਗਤ ਕੀਤਾ। ਪਿੰਡ ਵਾਲਿਆਂ ਨੇ ਵੇਖਿਆ ਇੱਕ ਬੱਚਾ ਵਿਚ 15 ਵਰਿਆਂ ਦਾ ਬੜਾ ਜਲਵਾਨਮਾ ਹੈ, ਉਹਦੀ ਸ਼ਕਲੋ ਸੂਰਤ ਤੋਂ ਤਾਂ ਰੁਸ਼ਨਾਈ ਨਿਕਲਦੀ ਹੈ, ਕਿਰਨਾਂ ਨਿਕਲਦੀਆਂ ਨੇ। ਦੋ ਕੁ ਦਿਨਾਂ ਵਿਚ ਹੀ ਪਿੰਡਾਂ ਦੇ ਬੰਦਿਆਂ ਨੇ, ਬੀਬੀਆਂ ਨੇ ਦੇਖ ਲਿਆ ਕਿ ਇਹ ਜਿਹੜਾ 15 ਵਰਿਆਂ ਦਾ ਮੁੰਡਾ ਹੈ ਨਾ, ਇਹ ਸਾਡੇ ਝਿੰਗੜਾਂ ਦਾ ਅਸਲੀ ਵਾਲੀ ਵਾਰਸ ਇਹ ਹੀ ਹੈ। ਪਿੰਡ ਵਿਚ ਵਿਚਰਦਿਆਂ ਸਹਿਜ ਪਾਠ ਰੱਖ ਲੈ, ਕਥਾ ਕੀਰਤਨ ਹੋਣ ਲੱਗ ਪਿਆ ਔਰ ਬੜਾ ਹੀ ਆਨੰਦ ਬਣ ਗਿਆ, ਬੜਾ ਹੀ ਆਨੰਦ ਬਣ ਗਿਆ। ਤੇ ਉਧਰ ਭਾਈ ਜਵਾਹਰ ਸਿੰਘ ਸਾਹਿਬ ਜੀ ਇਹ ਸੋਚਣ ਕਿ ਮੁੰਡਾ ਕਦੋਂ ਮੈਨੂੰ ਮਿਲੇ ਤੇ ਮੈਂ ਉਹਨੂੰ ਖਿੱਚ ਲਵਾਂ। ਪ੍ਰਸ਼ਾਦਾ ਛਕਣ ਗਏ, ਭਾਈ ਬੂਟਾ ਸਿੰਘ ਨੇ ਸਾਰੀ ਸੰਤ ਮੰਡਲੀ ਦਾ ਲੰਗਰ ਕੀਤਾ, ਪ੍ਰਸ਼ਾਦ ਛਕਾਇਆ, ਹੋਰ ਜਿਹੜੇ ਪਿੰਡ ਦੇ ਵੀ ਸੀਗੇ ਉਹਨਾਂ ਨੂੰ ਵੀ ਛਕਾਇਆ, ਗਦ ਗਦ ਹੋ ਗਏ ਸਾਰੇ। ਜਦੋਂ ਸੰਤ ਮੰਡਲੀ ਵਾਪਸ ਆ ਰਹੀ ਸੀ ਨਾ, ਤਾਂ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਸ ਬੱਚੇ ਨੂੰ ਖਿੱਚ ਲਿਆ, ਆਪਣੇ ਵੱਲ ਕਰ ਲਿਆ। ਆਖਣ ਲੱਗੇ ਬੱਚਾ ਕਿੱਥੇ ਸੰਤ ਮੰਡਲੀ ਨਾਲ ਫਿਰਦਾ ਪਿਆ, ਆ ਮੇਰੇ ਨਾਲ, ਆਪਣੇ ਕੋਲ ਲੈ ਗਿਆ ਨਾ ਔਰ ਜਾਂਦਿਆਂ ਆਪਣੇ ਆਸਣ ਤੇ ਬਿਠਾ ਦਿੱਤਾ। ਸਾਸਨ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਜਵਾਹਰ ਸਿੰਘ ਸਾਹਿਬ ਜੀ ਨੇ 15 ਵਰੇ ਦੇ ਇਸ ਬੱਚੇ ਨੂੰ ਆਪਣੇ ਆਸਣ ਤੇ ਬਿਠਾ ਦਿੱਤਾ, ਉਠਾਲ ਕੇ ਫਿਰ ਜੱਫੀ ਪਾ ਲਈ, ਜੱਫੀ ਵੀ ਏਦਾਂ ਦੀ ਪਾਈ, ਮੈਨੂੰ ਮਾਫ ਕਰ ਦੇਣ ਮੈਂ ਮਿਸਾਲ ਦੇਣ ਲੱਗਾ, ਬੜੀ ਗਜ਼ਬ ਦੀ ਮਿਸਾਲ ਹੈ। ਜੱਫੀ ਇੰਜ ਘੁੱਟ ਕੇ ਪਾਈ ਜਿਵੇਂ ਗੁਰੂ ਅੰਗਦ ਦੇਵ ਨੂੰ, ਲਹਿਣਾ ਜੀ ਨੂੰ, ਭਾਈ ਲਹਿਣਾ ਜੀ ਨੂੰ ਬਾਬੇ ਨਾਨਕ ਨੇ ਉਹ ਉਜਾੜਾਂ ਵਿੱਚ, ਜੰਗਲਾਂ ਵਿੱਚ ਜੱਫੀ ਪਾ ਕੇ ਸਾਹਾਂ ਦੀ ਸਾਂਝ ਪੈਦਾ ਕੀਤੀ, ਦਿਲ ਦੀ ਧੜਕਣ ਪੈਦਾ ਕਰ ਲਈ, ਸਾਂਝ ਬਣਾ ਲਈ ਤੇ ਨਾਲੇ ਸਵਾਲ ਕਰ ਦਿੱਤਾ, ਲੈਣਿਆ ਤੂੰ ਪਿੱਛੇ ਨੂੰ ਮੁੜਿਆ ਨਹੀਂ, ਗਿਆ ਕਿਉਂ ਨਹੀਂ? ਆਖਣ ਲੱਗਾ ਹੇ ਸੱਚੇ ਪਾਤਸ਼ਾਹ ਮੈਂ ਤੁਹਾਨੂੰ ਕੀ ਦੱਸਾਂ, ਤੁਸੀਂ ਤੇ ਅੰਤਰਜਾਮੀ ਹੋ। ਨਾਨਾ ਮੈਂ ਪਿੱਛੇ ਨੂੰ ਮਾਇਆ ਵੀ ਛਿੱਡੀ, ਪਿੱਛੇ ਨੂੰ ਮੋਹਰਾਂ ਵੀ ਸੁੱਟੀਆਂ, ਪਿੱਛੇ ਨੂੰ ਰੁਪਇਆ ਪੈਸਾ ਵੀ ਸੁੱਟਿਆ, ਜਿਹੜੇ ਕੋਈ ਨਹੀਂ ਮੁੜੇ ਉਹਨਾਂ ਪਿੱਛੇ ਮੈਂ ਕੁੱਤੇ ਲਾ ਦਿੱਤੇ,
ਕੁਤਕਾ ਵੀ ਚਲਾ ਦਿੱਤਾ ਪਰ ਤੂੰ ਨਹੀਂ ਮੁੜਿਓ ਪਿੱਛੇ ਨੂੰ ਹੱਥ ਜੋੜ ਕੇ ਲੈਣਾ ਕਹਿਣ ਲੱਗੇ ਹੇ ਸੱਚੇ ਪਾਤਸ਼ਾਹ ਜਿਹਨਾਂ ਦਾ ਪਿੱਛੇ ਕੋਈ ਸੀ ਜਿਹਨਾਂ ਦਾ ਪਿੱਛੇ ਕੋਈ ਠਿਕਾਣਾ ਸੀ ਜਿਹਨਾਂ ਦਾ ਪਿੱਛੇ ਕੋਈ ਮਸਕਨ ਸੀ ਜਿਹਨਾਂ ਦਾ ਕੋਈ ਘਰ ਘਾਟ ਸੀ ਜਿਹਨਾਂ ਦਾ ਕੋਈ ਥਾਂ ਦਿੱਤਾ ਸੀ ਉਹ ਸਾਰੇ ਮੁੜ ਗਏ ਪਰ ਜਿਹਦਾ ਥਾਂ ਦਿੱਤਾ ਤੂੰ ਹੋਵੇ ਉਹ ਕਿੱਥੇ ਨੂੰ ਮੁੜ ਜਾਏ ਜੀ ਸਾਸੇ ਆਖੋ ਸਤਨਾਮ ਸ਼੍ਰੀ ਵਾਹਿ ਨਾਨਕ ਪਾਤਸ਼ਾਹ ਕਹਿਣ ਲੱਗੇ ਲੈਣਿਆ ਆ ਬਗਲਗੀਰ ਹੋਈਏ ਸਾਹ ਸਾਂਝੇ ਕੀਤੇ ਦਿਲ ਦੀ ਧੜਕਣ ਸਾਂਝੀ ਕੀਤੀ ਜਾਪ ਦਾ ਵਟਾਂਦਰਾ ਕੀਤਾ ਤੇ ਨਾਲੇ ਕਹਿਣ ਲੱਗੇ ਲੈਣਿਆ ਮੈਂ ਵੀ ਅੱਜ ਤੱਕ ਆਪਣਾ ਘਰ ਘਾਟ ਔਰ ਥਾਂ ਬਣਾਉਣ ਲਈ ਢੂੰਡਦਾ ਹੀ ਪਿਆ ਸਾਂ ਰੱਬ ਨੇ ਬੜੀ ਕਿਰਪਾ ਕੀਤੀ ਖੁਦਾਵੰਦ ਕੀ ਵਾਹਿਗੁਰੂ ਜੀ ਨੇ ਤੈਨੂੰ ਬਣਾ ਦਿੱਤਾ ਅੱਜ ਮੈਂ ਆਪਣੀ ਜੋਤ ਜਿਹੜੀ ਮੈਨੂੰ ਮਿਲੀ ਸੀ ਨਾ ਗੁਰੂ ਰੱਬ ਜੀ ਵੱਲੋਂ ਉਹ ਤੇਰੇ ਵਿੱਚ ਇੰਸਪਾਇਰ ਕਰਦਾ ਤੂੰ ਤੇ ਮੈਂ ਇੱਕ ਹੋ ਗਏ ਹਾਂ ਸ਼ੇਰ ਸੁਣਨਾ ਜੀ ਇਸ਼ਕ ਕੀ ਭੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ ਭਾਈ ਲੈਣੇ ਜੀ ਨੂੰ ਇਸ਼ਕ ਕੀ ਭੱਟੀ ਮੈਂ ਬਾਬਾ ਨਾਨਕ ਦੇਵ ਜੀ ਨੇ ਲੈਣੇ ਨੂੰ ਇਸ਼ਕ ਕੀ ਭੱਟੀ ਮੈਂ ਜਿਸ ਦਮ ਡਾਲ ਕਰ ਕੁੰਦਨ ਕੀਆ ਲਹਿਣੇ ਸੇ ਅੰਗਦ ਕੀਆ ਅੰਗਦ ਸੇ ਅੱਲਾ ਕਰ ਦਿਆ ਲਹਿਣੇ ਸੇ ਅੰਗਦ ਕੀਆ ਔਰ ਅੰਗਦ ਸੇ ਅੱਲਾ ਕਰ ਦਿਆ ਏਦਾਂ ਹੀ ਭਾਈ ਸਾਹਿਬ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਹਨਾਂ ਵਾਸਤੇ ਅਦਾਬੋ ਅਲਕਾਬ ਤੇ ਬੜੇ ਚਾਹੀਦੇ ਨੇ ਪਰ ਇਤਿਹਾਸ ਚ ਭਾਈ ਸਾਹਿਬ ਹੀ ਲਿਖਿਆ ਭਾਈ ਸਾਹਿਬ ਜੀ ਨੇ ਗਲਵਕੜੀ ਵਿਚ ਲੈ ਲਿਆ ਰਾਜਾ ਸਾਹਿਬ ਨੂੰ ਨਾਭ ਕਮਲ ਜੀ ਨੂੰ ਬਸ ਇੱਕ ਮਿਕ ਹੋ ਗਏ ਕਹਿਣ ਲੱਗੇ ਗੱਦੀਆਂ ਸੰਭਾਲੋ ਆ ਚਾਬੀਆਂ ਸੰਭਾਲੋ ਆ ਖਜ਼ਾਨਾ ਸੰਭਾਲੋ ਤੇ ਉਧਰ ਮਹੰਤ ਨੂੰ ਵੀ ਪਤਾ ਲੱਗ ਗਿਆ ਇਹ ਜਿਹੜਾ ਜਵਾਨ ਪੁੱਤਰ ਸੀਗਾ ਨਾ ਬੇਟਾ ਸੀ ਮੇਰਾ ਚੇਲੇ ਬੇਟੇ ਹੀ ਹੁੰਦੇ ਨੇ ਇਹ ਤਾਂ ਹੁਣ ਨਿਕਲ ਗਿਆ ਹੱਥੋਂ ਹੁਣ ਨਹੀਂ ਆਏਗਾ ਭਾਈ ਜਵਾਹਰ ਸਿੰਘ ਸਾਹਿਬ ਦੀ ਕਰਨੀ ਬਹੁਤ ਵੱਡੀ ਕਰਨੀ ਨਾਲ ਹੀ ਹਰ ਜਗ੍ਹਾ ਅਸਰ ਪੈਂਦਾ ਸਾਧ ਸੰਗਤ ਜੀ ਜਿੰਨੀ ਵਧੀਆ ਕਰਨੀ ਓਨਾ ਵਧੀਆ ਅਸਰ ਤੇ ਜਿੰਨੀ ਘਟੀਆ ਕਰਨੀ ਓਨੀ ਦੂਜਾ ਫਿਲਮ ਦੀ ਬਲੈਂਸ ਇਸ ਲਈ ਅੱਛੇ ਪੀਰ ਨੇ ਪੂਰੇ ਗੂਰੇ ਸੂਰੇ ਵਰਿਆਮ ਭਾਈ ਜਵਾਹਰ ਸਿੰਘ ਸਾਹਿਬ ਜੀ ਨੇ ਇਹਨਾਂ ਨੂੰ ਗਲਵਕੜੀ ਪਾ ਦਿੱਤੀ ਤੇ ਆਪਣੀ ਗੱਦੀ ਦੇ ਦਿੱਤੀ ਆਪਣੇ ਆਸਣ ਤੇ ਬਿਠਾ ਲਿਆ ਸਤਿਕਾਰ ਕੀਤਾ ਪਰ ਨਾਲ ਹੀ ਇਹ ਗੱਦੀ ਵੀ ਦੇ ਦਿੱਤੀ ਬਸ ਇਹਨਾਂ ਕੋਲ ਵਿਚਰਦਿਆਂ ਇੰਨੀਆਂ ਧੁੰਮਾਂ ਪੈ ਗਈਆਂ ਬੇਅੰਤ ਬੇਅੰਤ ਵਰ ਦਿੱਤੇ ਬੜਿਆਂ ਬੜਿਆਂ ਦੇ ਉਜੜੇ ਘਰ ਵਸਾਏ ਬੜਿਆਂ ਬੜਿਆਂ ਵਾਸਤੇ ਖੂਬ ਪਿਆਸਿਆਂ ਵਾਸਤੇ ਲਵਾ ਦਿੱਤੇ ਤੇ ਇੱਕ ਦਿਨ ਫਿਰ ਰਾਜਾ ਸਾਹਿਬ ਜੀ ਨੇ ਨਾ ਬੜੀ ਪ੍ਰਸੰਨਤਾ ਵਿਚ ਆ ਕੇ ਬੜੀ ਖੁਸ਼ੀ ਵਿਚ ਆ ਕੇ ਆਪਣੇ ਮੁਰਸ਼ਦੇ ਕਾਮਲ ਵਾਸਤੇ ਆਪਣੇ ਪੀਰ ਵਾਸਤੇ ਪੂਰੇ ਉਸਤਾਦ ਵਾਸਤੇ ਪੂਰੇ ਗੁਰੂ ਲਈ ਦੋ ਚਾਰ ਕਬਿੱਤ ਉਚਾਰਨ ਕੀਤੇ ਦੋ ਚਾਰ ਸਵੱਈਏ ਉਚਾਰਨ ਕੀਤੇ

0: ਸਮਾਪਤੀ ਕਰਦਿਆਂ ਹੋਇਆਂ ਅਰਜ਼ ਕਰਦਾ ਹਾਂ ਪਰਮਾਤਮਾ ਨੂੰ ਮਿਲਣ ਵਾਸਤੇ ਵੀ ਪਹਿਲੀ ਗੱਲ ਹੈ ਸੁਣਨਾ ਜੀ ਮੁਰਸ਼ਿਦ ਕਾਮਲ ਰੱਬ ਜੀ ਨੂੰ ਪ੍ਰਾਪਤ ਕਰਨ ਵਾਸਤੇ ਪਹਿਲੀ ਗੱਲ ਹੈ ਕਿ ਮੁਰਸ਼ਿਦ ਕਾਮਲ ਦੂਸਰਾ ਮੁਰੀਦ ਆਮਲ ਖੁਦਾ ਸ਼ਾਮਲ ਅਨੇਕ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਨੇ ਚਾਕਰਾਂ ਪਾਖਾਕ ਸਮਝ ਕੇ ਮਾਫ ਕਰਨਾ
1: You are listening to SikhNet Radio, broadcasting live Gurbani Kirtan 24 hours a day from around the world.

हाथ से डम तुम बता।

ਕਹਿ ਦੇ ਖਾਵੇ ਧਰਮ ਬਹਾ ਲਿਆ ਉੱਥੇ ਸੱਚੇ ਹੀ ਸੱਚੇ ਵੇਲੇ ਝਨਾਕੜੇ ਜਮਾ ਲਿਆ ਹਾਵਨ ਪਾਨ ਕੂੜਿਆ ਮੁਹਕਾ ਲੇ ਜੋ ਦੇ ਚਾਲਿਆ ਤੇਰੇ ਨਾਇਰ ਤੇ ਸੇਜਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਹੋਇਆ ਧਰਮ ਬਹਾ

ਵੱਡਾ ਹੋਆ ਦੁਨੀਦਾਰ ਗੱਲ ਸੰਗਲ ਕਰ ਚਲਾਇਆ ਅੱਗੇ ਕਰਨੀ ਕੀਰਤ ਵਾਚੀ ਹੈ ਬਹਿਲੇਖਾ ਕਰ ਸਮਝਾਇਆ ਥਾਂ ਨਾ ਹੋਈ ਪਾਉਂਦੀ ਸੁਣੀ ਚਾਰੂ ਆਇਆ ਮਨ ਅੰਧੇ ਜੰਗੂ ਆਇਆ।

ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੌਣ ਹੀ ਸਭ ਸੁਣਿਓ ਰੋਕ ਸਭ ਆਇਆ। ਸਤਿਗੁਰ ਮਿਲੇ ਪਾਇਆ ਜਿਨ ਵਿੱਚੋਂ ਆਪ ਗੁਆਇਆ ਜਿਨ ਸੱਚੋ ਸਤਿਗੁਰ ਜਾਇਆ।

ਨਾਰੀ ਨਰਕ ਨਾ ਜਾਈਏ ਜੋ ਪਿੰਡ ਸਬਜ਼ਾ ਦੇ ਖਾਜਿਆ ਗੁਆਈਏ ਜੇ ਲੋੜੇ ਚੰਗਾ ਆਪਣਾ ਕਿਰਪਨ ਹੋਣੀ ਸਦਾਈਏ ਜੇ ਜਰਵਾਣਾ ਪਰ ਹਰੇ ਜਰੋ ਇਸ ਕਰਿੰਦੀ ਆਈਏ ਘੋਰੇ ਨਾ ਪ੍ਰੀਏ ਪਾਈਏ।

ਬਿਨ ਸਤਗੁਰ ਕਹਿ ਨਾ ਪਾਇਆ। ਸਤਗੁਰ ਵਿੱਚ ਆ ਪ੍ਰਸ਼ਨ ਕਰ ਪ੍ਰੋਡਕਟ ਸੁਣਾਇਆ, ਸਤਗੁਰ ਵੀ ਇਸ ਦਾ ਮੁਖ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉਤਮ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ ਲਾਇਆ, ਜਗ ਜੀਵਨ ਦਾਤਾ।

जब तब करके वाणी पढ़ के नाम का अभ्यास करके कितने जुड़ने।

अवस्था है एक तू तू तू सीखने अंत में तू जुड़ जाए क्योंकि तू प्राप्ति है मैं भी छोड़ा है तू वाहिगुरु जी प्राप्ति है तू तू करता तू तू करने वाला उस तू विच जुड़ जाता है मैं विच बोलने वाला विछड़ जाता है मैं विच विछड़ गया ये होमे का जिहड़ा कर्म है इसनू वाहिगुरु तो विछोड़ देंदा है फिर मिलदा किस तरह है उसकी रहमत नाल मिल जाता है रहमत द्वारा की मिलना है फिर अपना आप बजा के मुका के पातशाह मैं तेरा तेरा तेरा नदी पहाड़ा तू चलती है जंगलों विचो लंघती थलों विचो लंघती कितने चली गई समुद्र कोल चली गई अगों समुंदर भी नदी नू लैण वास्ते जे नदी चलती है ना समुंदर वाली अब प्यारी सात संगत चौबी घंटिया विच एक वेरी समुंदर दे अंदर भी ज्वार भाटा आउंदा है तो उस वेले समुंदर जिधरों नदी दा पानी आउंदा है उधर समुंदर तुर पैंदा है किस वास्ते नदी नू लैण बाबा जी बचन करते सन जे सिख गुरु वाल तुरदा है फिर गुरु दे सिख दे प्यार नू तक के गुरु सिख वाल तुर पैंदा है आप मां फड़ के सच्ची दरगाह विच लियाउंदा है नहीं तां गुरु नाल जुड़ना बड़ा कठिन है माया कई रूप धार के रुकावटां पाउंदी है बुले शाह ने लिखिया बुलिया रब दे राह विच लख बनाई रब नू मिलन ना देंदी कई वेरी तैयार हो जाने हैं भी गुरुद्वारे जाना कीर्तन सुनना है महापुरुषां दे दर्शन उधरों दोस्त आ जांदा कोई रिश्तेदार आ जाए किधर चले हैं गुरुद्वारे की जाना है गुरुद्वारे आ मेरे कोल बैठ मैं तेनू मिलन वास्ते आया तो बाबा जी वचन करदे सन फिर ए रिश्तेदार दोस्त प्रेरदा है अज गुरुद्वारे ना जा तो बाबा जी वचन करदे सन रिश्तेदार नहीं ए कोई दोस्त नहीं ए दोस्त दे रूप च माया है आखो श्री माया कोई पौंडा नू नहीं कहिंदी ना कोई स्त्री दा नाम माया सोने चांदी दा नाम बाबा जी कहिंदे सन माया नहीं है माया केड़ी चीज है माया पुरावे दा नाम धन गुरु अमरदास पातशाह जी फरमांदे हन के ए माया केड़ी चीज माया है ए माया जित हर विसरे मोह उपजे पाओ दूजा जिसनों असी माया कहने ये कार्य समझते गुरमुख दान पुन करके गुरु नाल जुड़ जाते तो कई वारी माया कई रूप धार तो इन्हों तू बचना सूरमे का कम जेड़ा पूर्ण प्यार वाला गुरसिख है फिर तुर पैंदा है फिर गुरु उसनु आप अगे लैण वास्ते चरण शरण गुरु एक पेंडा जाए चल भाई साहब जी ये गुरु दी शरण गुरु दे दर्शना नू सिख एक कदम रखदा है तो गुरु सिख दे मिलन वास्ते अगे लैण वास्ते कितने कदम रखदा है तो भाई साहब जी लिखदे ने चरण शरण गुरु एक पेंडा जाए चल सतगुरु कोट पेंडा अगे हो ए ना समझिए भी मैं ही गुरु वाल जा रहा हां
ਗੁਰੂ ਵੀ ਤੈਨੂੰ ਲੈਣ ਵਾਸਤੇ ਆਇਆ। ਇੱਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ ਜੇ ਇੱਕ ਵਾਰੀ ਤੋਂ ਜਪਿਆ ਹੈ ਵਾਹਿਗੁਰੂ, ਤਾਂ ਭਾਈ ਸਾਹਿਬ ਜੀ ਲਿਖਦੇ ਨੇ ਉਹ ਵਾਹਿਗੁਰੂ ਪਤਾ ਨੀ ਤੈਨੂੰ ਕਿੰਨੇ ਵਾਰੀ ਯਾਦ ਕਰਦੇ। ਉਹ ਯਾਦ ਕਰੀਏ, ਵਿਚਾਰ ਕਰੀਏ, ਜਿਸ ਨੂੰ ਵਾਹਿਗੁਰੂ ਯਾਦ ਕਰ ਲਏਗਾ ਉਹ ਨਰਕਾਂ ਨੂੰ ਨਹੀਂ ਜਾਏਗਾ, ਖੁਸ਼ ਨਹੀਂ ਤੈਨੂੰ ਵਾਹਿਗੁਰੂ ਨਹੀਂ ਯਾਦ। ਇੱਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਮੰਤਰ ਕਿਹੜਾ? ਗੁਰਮੰਤਰ। ਸਿਮਰਨ ਤਾਂ ਹੈ ਬਾਰੰਬਾਰ ਗੁਰਹੇਦ, ਗੁਰਮੰਤਰ ਵਾਹਿਗੁਰੂ ਸ਼ਬਦ। ਬਾਬਾ ਜੀ ਵਚਨ ਕਰਦੇ ਸਨ ਵਾਹਿਗੁਰੂ ਸ਼ਬਦ ਗੁਰਮੰਤਰ ਇਹ ਦਰਗਾਹੀ ਟਿਕਟ ਹੈ। ਇੰਡੀਆ ਜਾਣਾ ਹੋਵੇ ਟਿਕਟ ਲੈਣੀ ਪੈਂਦੀ। ਤੋ ਬਾਬਾ ਜੀ ਵਚਨ ਕਰਦੇ ਸਨ ਇੱਕ ਦਿਨ ਇੱਕ ਵਸਦੀ ਰਸਦੀ ਦੁਨੀਆਂ ਨੂੰ ਛੱਡ ਕੇ, ਧੀਆਂ ਪੁੱਤਾਂ ਨੂੰ ਛੱਡ ਕੇ ਕਿਸੇ ਹੋਰ ਥਾਂ ਤੇ ਜਾਣਾ ਹੈ, ਉਥੋਂ ਵਾਸਤੇ ਕਿਹੜਾ ਟਿਕਟ ਹੈ? ਇਹ ਵਾਹਿਗੁਰੂ ਸ਼ਬਦ ਦਰਗਾਹੀ ਟਿਕਟ, ਇਹਨੂੰ ਵੀ ਸੰਭਾਲ ਕੇ ਰੱਖ। ਕਿਧਰੇ ਜੇ ਟਿਕਟ ਨਾ ਹੋਵੇਗਾ ਤਾਂ ਅੱਗੇ ਜਾਣਾ ਹੀ ਮੁਸ਼ਕਿਲ ਹੈ। ਤੋ ਇੱਕ ਵਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਤਾਂ ਇਹ ਬਾਰੰਬਾਰ, ਤਾਂ ਇਹ ਸਿਮਰਨ ਬਾਰੰਬਾਰ ਗੁਰਹੇਤ ਹੈ। ਸਿਮਰਨ ਤਾਂ ਹੈ ਬਾਰੰਬਾਰ ਗੁਰਹੇਤ ਹੈ। ਭਾਈ ਸਾਹਿਬ ਜੀ ਲਿਖਦੇ ਨੇ ਸ਼ਰਧਾ ਤੇ ਭਾਵਨਾ ਨਾਲ ਗੁਰੂ ਅੱਗੇ ਜੋ ਭੇਟਾ ਰੱਖੀ ਹੈ ਉਹਦਾ ਫਲ ਪਾਵਨੀ ਭਗਤ ਪਾਏ, ਕੌਡੀ ਅਗਰ ਪਾਗ ਰੱਖੇ ਤਾਂ ਹੀ ਗੁਰ ਸਰਵ ਨਿਧਾਨ ਦਾਨ ਦੇਤ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ। ਇਹ ਹੈ ਗੁਰੂ ਦੀ ਸਿੱਖ ਨੇ 13 ਵਿੱਚ ਨਦੀ ਤੁਰ ਪੈਂਦੀ ਹੈ, ਸਮੁੰਦਰ ਅੱਗੇ ਤੁਰਨ ਲੈਣ ਵਾਸਤੇ ਆ ਜਾਂਦਾ, ਪੁੱਛਦਾ ਕੌਣ ਹੈ? ਨਦੀ ਕਹਿੰਦੀ ਹੈ ਮੈਂ ਤੇਰੀ ਹਾਂ, ਦੂਰੋਂ ਆਈ ਹੈ। ਫਿਰ ਸਮੁੰਦਰ ਉਸ ਨਦੀ ਨੂੰ ਆਪਣੇ ਵਿੱਚ ਲੈ ਲੈਂਦਾ, ਫਿਰ ਉਹ ਨਦੀ ਨਦੀ ਨਹੀਂ ਰਹਿੰਦੀ, ਸਮੁੰਦਰ ਹੀ ਬਣ ਜਾਂਦੀ ਹੈ। ਆਖੋ ਸ੍ਰੀ ਔਰ ਕਿਸ ਵੇਲੇ? ਜਿਸ ਵੇਲੇ ਕਹਿੰਦੀ ਹੈ ਮੈਂ ਤੇਰੀ। ਤੋ ਬਾਬਾ ਜੀ ਵਚਨ ਕਰਦੇ ਸਨ ਸਿੱਖ ਨੇ 13 ਵਿੱਚ ਮਾਇਆ ਮਿਲ ਗਈ ਹੈ ਪਾਤਸ਼ਾਹ ਹੈ ਤੇਰੀ ਕਿਰਪਾ, ਮਾਣ ਵਡਿਆਈ ਮਿਲੇ ਤੇਰੀ ਕਿਰਪਾ, ਤੂੰ ਤੂੰ ਕਰਤਾ ਤੂੰ ਹੁਆ ਮੁਝ ਮੇ ਰਹਾ ਨਾ ਹੂ, ਜਬ ਆਪਾ ਪਰਤਾ ਮਿਟ ਗਿਆ ਜਪ ਦੇ ਰਹਾ ਤੂੰ। ਬਾਬਾ ਆਨੰਦ ਸਿੰਘ ਜੀ ਮਹਾਰਾਜ ਹਰ ਸਮੇਂ ਤੂੰ ਵਿੱਚ ਜੁੜੇ ਰਹਿੰਦੇ। ਬਾਬਾ ਜੀ ਸਮਾਧੀ ਲਗਾ ਕੇ ਬੈਠੇ, ਨੇਤਰ ਖੋਲੇ, ਸੇਵਾਦਾਰ ਨੂੰ ਪੁੱਛਿਆ ਬਈ ਘੁੱਗੀ ਕੀ ਕਹਿੰਦੀ ਹੈ? ਬਾਬਾ ਜੀ ਮੈਨੂੰ ਤਾਂ ਪਤਾ ਨੀ ਕੀ ਕਹਿੰਦੀ ਹੈ। ਬਾਬਾ ਜੀ ਕਹਿਣ ਲੱਗੇ ਘੁੱਗੀ ਕਹਿੰਦੀ ਹੈ ਇੱਕੋ ਤੂੰ ਇੱਕੋ ਤੂੰ ਇੱਕੋ ਤੂੰ, ਛੋਟਾ ਜਿਹਾ ਜਾਣਾ ਘੁੱਗੀ ਦੀ ਆਵਾਜ਼ ਵਿਚੋਂ ਹੀ ਤੂੰ ਬਾਬਾ ਜੀ ਨੇ ਪ੍ਰਗਟ, ਅੰਦਰ ਤੂੰ ਜੋ ਵਸੇ। ਕਰੋਲ ਦੇ ਟਿੱਬੇ ਤੇ ਬਾਬਾ ਜੀ ਗਏ, ਉਥੇ ਸ਼ਾਮ ਨੂੰ ਬੀਂਡਾ ਬੋਲਦਾ ਸੀ ਛੋਟਾ ਜਿਹਾ ਜਾਣਾ। ਸਰ ਹਰਚੰਦ ਸਿੰਘ ਜੀ ਪਟਿਆਲੇ ਵਾਲੇ ਬਾਬਾ ਜੀ ਕਹਿਣ ਲੱਗੇ ਹਰਚੰਦ ਸਿੰਘ ਇਹ ਕੀ ਬੋਲਦਾ? ਪਾਤਸ਼ਾਹ ਮੈਨੂੰ ਪਤਾ ਨੀ। ਬਹਾਦੁਰ ਕਹਿਣ ਲੱਗੇ ਹਰਚੰਦ ਸਿੰਘ ਇਹ ਕਹਿੰਦਾ ਮੈਂ ਤੇਰਾ ਤੇਰਾ ਤੇਰਾ। ਬਾਬਾ ਜੀ ਬਚਨ ਕਰਦੇ ਸਨ ਤੇਰਾ ਤੂੰ ਪਰੇ ਸੰਸਾਰ ਹੀ ਹੈ ਨੀ, ਆਖੋ ਸੀ। ਸਿੱਖ ਨੇ ਹਰ ਸਮੇਂ ਤੂੰ ਵੀ ਸਤ ਸਾਜ ਸ੍ਰੀ ਨਿਵਾਸ ਆਦਿ ਪੁਰਖ ਸਦਤ, ਤੋ ਤੂੰ ਦੀ ਪ੍ਰਾਪਤੀ ਵਾਸ

ਸਜਾ ਅੰਦਰ ਝੂਠੇ ਪਾਏ ਪਾਏ ਕੀ ਉਹ ਰੱਖ।

Maria, Pata Maria.

आत्रा करया प्रकाशन करिता नानक कमाने किया।

ਰੱਬ ਪ੍ਰਸਤਾਂ ਦੀ ਸੰਗਤ ਸੁਹਬਤੇ ਨੇਕ ਮਰਦਾਂ ਗਰ ਬਾਸ਼ਦ ਨਸੀਬ ਦਮ ਤੇ ਯਾ ਵੇਦ ਯਾਬੀ ਐ ਹਬੀਬ ਉਹ ਮੇਰੇ ਪਿਆਰੇ ਮਿੱਤਰ ਜੇ ਤੈਨੂੰ ਜ਼ਿੰਦਗੀ ਅੰਦਰ ਨੇਕ ਪੁਰਸ਼ਾਂ ਦਾ ਕੁਰਬ ਤੇ ਨੇੜਤਾ ਸੋਹਬਤ ਤੇ ਸੰਗਤ ਪ੍ਰਾਪਤ ਹੋਵੇ ਤਾਂ ਆਪਣੇ ਵੱਡੇ ਭਾਗ ਸਮਝੀ ਨਿਸ਼ਚਾ ਕਰ ਯਕੀਨ ਕਰ ਵਾਸਕ ਯਕੀਨ ਕਰ ਕਿ ਤੇਰੇ ਅੰਤਰਕਰਨ ਰੂਪੀ ਝੋਲੀ ਅੰਦਰ ਦਾਮਨੇ ਕਲਬ ਅੰਦਰ ਦੋਹਾਂ ਹੀ ਜਹਾਨਾਂ ਦਾ ਧਨ ਇਕੱਤਰਿਤ ਹੋ ਰਿਹਾ ਹੁੰਦਾ ਹੈ ਇਹ ਧਨ ਅਖੁੱਟ ਨਾ ਨਿਖੁੱਟੇ ਨਾ ਜਾਏ ਪੂਰੇ ਸਤਿਗੁਰੂ ਦੀ ਨਦਰ ਕਰਮ ਨਾਲ ਐਸਾ ਮੌਕਾ ਮਿਲਦਾ ਹੈ ਸੁਹਬਤੇ ਨੇਕ ਮਰਦਾਂ ਗਰ ਬਾਸ਼ਦ ਨਸੀਬ ਦੌਲਤੇ ਯਾਵੇਦ ਯਾਬੀ ਐ ਹਬੀਬ ਤੋ ਜਿਵੇਂ ਕਿਸੇ ਬਿਖੜੇ ਰਸਤੇ ਅੰਦਰ ਨਿਰਜਨ ਬਣ ਵਿੱਚ ਡੂਗਰ ਬਾਟ ਸਾਹਮਣੇ ਹੋਵੇ ਕਾਲੀ ਬੋਲੀ ਰਾਤ ਅੰਦਰ ਕੋਈ ਖਜ਼ਾਨਾ ਜਾਂਦਾ ਹੋਵੇ ਰਾਹ ਵਿੱਚ ਡਾਕੇ ਪੈਣ ਦਾ ਲੁੱਟੇ ਜਾਣ ਦਾ ਵੀ ਬੜਾ ਖਦਸ਼ਾ ਤੇ ਅੰਦੇਸ਼ਾ ਹੋਵੇ ਤਾਂ ਉਹਦੇ ਲਈ ਇੱਕ ਦੋ ਢੰਗ ਨੇ ਜਿਸ ਨਾਲ ਕਿ ਸ਼ਾਹੀ ਖਜ਼ਾਨਾ ਮਾਲੂਮਤਾ ਸੁਰੱਖਿਅਤ ਤੌਰ ਤੇ ਮੰਜ਼ਿਲ ਤੇ ਜਾ ਸਕਦਾ ਰਾਤ ਦਾ ਹਨੇਰਾ ਜੰਗਲੀ ਇਕਾਂਤ ਪਹਾੜੀ ਰਸਤਾ ਸਾਰੀਆਂ ਹੀ ਐਸੀਆਂ ਵਜੂਹਾਤ ਬਣ ਜਾਵਣ ਤੇ ਇੱਕੋ ਹੀ ਤਰੀਕਾ ਏ ਕਿ ਲੋਕ ਇਕੱਠੇ ਹੋ ਕੇ ਤੁਰਨ ਨੰਬਰ ਦੋ ਉਹਨਾਂ ਦੇ ਹੱਥਾਂ ਅੰਦਰ ਮਸਾਲਾ ਹੋਵਣ ਰੋਸ਼ਨੀ ਹੋਵੇ ਰੋਸ਼ਨੀ ਅਤੇ ਇਕੱਠ ਦੇ ਤਫੈਲ ਬਿਖਮ ਰਸਤੇ ਵਿਚ ਵੀ ਡੂਗਰ ਬਾਟ ਅੰਦਰ ਵੀ ਰਸਤੇ ਦੇ ਖਤਰੇ ਹੁੰਦਿਆਂ ਹੋਇਆਂ ਵੀ ਖਜ਼ਾਨਾ ਸੁਰੱਖਿਅਤ ਤੌਰ ਤੇ ਮੰਜ਼ਿਲ ਤੇ ਪੁੱਜ ਸਕਦਾ ਏ ਮਾਦੇ ਦੀ ਮਿਸਾਲ ਏ ਬਿਆਨ ਹੀ ਇਨ ਬਿਨ ਰੂਹਾਨੀ ਦੁਨੀਆ ਅੰਦਰ ਵੀ ਪਰਮਾਰਥੀ ਦੁਨੀਆ ਅੰਦਰ ਵੀ ਸ਼ੁਭ ਗੁਣਾਂ ਦਾ ਖਜ਼ਾਨਾ ਲੈ ਕੇ ਇਨਸਾਨ ਤੁਰਿਆ ਹੋਇਆ ਤੇ ਰਾਹ ਬੜਾ ਬਿਖਮ ਹੈ ਚੋਰਾਂ ਤੇ ਲੁਟੇਰਿਆਂ ਦੇ ਗਰੋਹ ਇਕੱਠੇ ਬੈਠੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸੇ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟੇ ਮਨਮੁਖ ਨੇ ਬੂਝੇ ਕੋਈ ਨਾ ਸੁਣੇ ਪੁਕਾਰਾ ਤੋ ਗੁਰੂ ਸਾਹਿਬ ਜੀ ਨੇ ਇਹ ਸ਼ੁਭ ਗੁਣਾਂ ਦਾ ਖਜ਼ਾਨਾ ਪਰਮੇਸ਼ਰ ਦੇ ਦਰ ਜਾਣ ਵਾਸਤੇ ਸੁਰੱਖਿਅਤ ਤੌਰ ਤੇ ਲਿਜਾਣ ਵਾਸਤੇ ਆਪਣੀ ਪਰਮ ਪਵਿੱਤਰ ਹਜ਼ੂਰੀ ਅੰਦਰ ਇੱਕ ਸ਼ਾਨਦਾਰ ਖੂਬਸੂਰਤ ਤੇ ਮਾਰਕੇ ਦਾ ਕੰਮ ਕੀਤਾ ਹੈ ਕਿ ਪਰਮੇਸ਼ਰ ਦੇ ਗੁਣ ਸੰਗਤ ਰੂਪ ਅੰਦਰ ਰਲ ਕੇ ਗਾਏ ਜਾਵਣ ਸਤਸੰਗ ਕੀਤਾ ਜਾਏ ਤੇ ਆਪਣੀ ਆਤਮਕ ਰੋਸ਼ਨੀ ਨਾਲ ਸ਼ਬਦ ਦੀ ਰੋਸ਼ਨੀ ਨਾਲ ਇਹ ਜੀਵਨ ਦਾ ਰਾਹ ਤੈਅ ਹੋ ਸਕਦਾ ਹੈ ਤੋ ਗੁਰੂ ਮਹਾਰਾਜ ਜੀ ਨੇ ਸ਼ਬਦ ਦੀ ਰੋਸ਼ਨੀ ਦਿੱਤੀ ਹੈ ਭਲਾ ਜੇ ਰਾਹ ਤੁਰਦਿਆਂ ਕਿਸੇ ਦੀ ਰੋਸ਼ਨੀ ਗੁੱਲ ਹੋ ਜਾਏ ਮੱਧਮ ਪੈ ਜਾਏ ਜਾਂ ਕਿਸੇ ਤੇਜ਼ ਹਵਾ ਦੇ ਬੁੱਲੇ ਨਾਲ ਬੁੱਝ ਜਾਏ ਤਾਂ ਨਾਲ ਦੀ ਰੋਸ਼ਨੀ ਦੇ ਤਫੈਲ ਬਰਕਤ ਸਹਾਰੇ ਮਨੁੱਖ 10 ਕਦਮ ਜਾ ਸਕਦਾ ਏ ਯਤਨ ਕੀਤਿਆਂ ਉਸਦੀ ਲਟਟ ਬਲਦੀ ਸ਼ਮਾਂ ਦੇ ਨਾਲ ਆਪਣੀ ਬੁੱਝੀ ਹੋਈ ਸ਼ਮਾਂ ਫਿਰ ਮੁਨੱਵਰ ਕਰ ਸਕਦਾ ਹੈ ਰੋਸ਼ਨ ਕਰ ਸਕਦਾ ਹੈ ਐਨ ਇਸੇ ਤਰ੍ਹਾਂ ਸੰਗਤ ਵਿਚ ਬੈਠਿਆਂ ਜੇ ਮਨ ਗੈਰ ਹਾਜ਼ਰ ਹੋ ਜਾਏ ਤੇ ਨਾਲ ਦੀ ਹਜ਼ੂਰੀ ਦੇ ਤਫੈਲ ਮੁੜ ਟਿਕ ਸਕਦਾ ਹੈ ਸ਼ਬਦ ਦੇ ਭਾਵ ਅੰਦਰ ਜੁੜ ਸਕਦਾ ਹੈ ਤੋ ਇਹ ਬੜੇ ਭਾਗਾਂ ਨਾਲ ਮੌਕਾ ਮਿਲਦਾ ਹੈ ਅਕਾਲ ਪੁਰਖ ਦੀ ਬਖਸ਼ਿਸ਼ ਹੋਈ ਹੈ ਆਪ ਗਿਰਦੋ ਨਿਵਾਹ ਤੇ ਦੂਰੋਂ ਦਰਾਜ਼ ਤੋਂ ਗੁਰੂ ਦੇ ਚਰਨਾਂ ਅੰਦਰ ਆਏ ਹੋ ਹਾਜ਼ਰੀ ਭਰਨ ਵਾਸਤੇ ਆਏ ਹੋ ਮਾਲਿਕ ਨਿਰਾਮਤ ਕਰੇ ਆਪ ਸਬਸ ਦੀਆਂ ਹਾਜ਼ਰੀਆਂ ਆਪ ਦੀ ਬਾਰਗਾਹ ਅੰਦਰ ਪ੍ਰਵਾਨ ਕਰੇ ਇਹ ਜੋ ਸਮਾਂ ਤੁਸਾਂ ਗੁਰੂ ਪ੍ਰਾਇਣ ਦਿੱਤਾ ਹੈ ਮਹਾਰਾਜ ਬਿਲ ਜ਼ਰੂਰ ਇਸ ਦਾ ਰਜ਼ਾਨਾ ਰਿਵਾਰਡ ਮੁਆਵਜ਼ਾ ਬਦਲਾ ਦੇਣਗੇ ਦੁਨੀਆਂ ਮਜ਼ਦੂਰੀ ਦਿੰਦੀ ਏ ਤੇ ਪਰਮੇਸ਼ਰ ਕਿਉਂ ਨਾ ਦੇਵੇ ਇਹ ਵੱਖਰੀ ਗੱਲ ਏ
ਕਿ ਕਿਸੇ ਨੂੰ ਇਸ ਦਾ ਰੋਜ਼ਾਨਾ ਡਾਇਰੈਕਟ ਮਿਲੇ ਤੇ ਕਿਸੇ ਨੂੰ ਇਨਡਾਇਰੈਕਟ ਮਿਲੇ, ਕਿਸੇ ਨੂੰ ਸਿੰਗਾਪੁਰ ਰਹਿੰਦਿਆਂ ਹੀ ਮਿਲ ਜਾਏ ਜਾਂ ਕਿਸੇ ਨੂੰ ਇੰਡੀਆ ਤੋਂ ਚੰਗੀ ਖੁਸ਼ਖਬਰੀ ਆ ਜਾਏ, ਏਦਾਂ ਮਿਲ ਜਾਏ। ਇਹ ਤੇ ਪਰਮੇਸ਼ਰ ਜਾਣੀ ਜਾਣ ਜਾਣਦਾ ਹੈ ਕਿਸ ਰੂਪ ਵਿਚ, ਕਿਸ ਕਦਰ ਤੇ ਕਿਸ ਜਗ੍ਹਾ ਇਸ ਹਾਜ਼ਰੀ ਦਾ ਇਫਜ਼ਾਨਾ ਦੇਣਾ ਹੈ। ਮਿਲੇਗਾ ਜ਼ਰੂਰ, ਨਿਸ਼ਚਾ ਰੱਖੋ। ਭਲਾ ਜੇ ਥੋੜਾ ਬਹੁਤ ਵਾਧੂ ਵਕਤ ਵੀ ਲੱਗ ਜਾਏ ਤਾਂ ਓਵਰ ਟਾਈਮ ਵੀ ਮਿਲਦਾ, ਇਹ ਵੀ ਨਿਸ਼ਚਾ ਹੀ ਰੱਖੋ। ਦੁਨੀਆਂ ਅੰਦਰ ਮਿਲਦੇ ਨੇ, ਪਰਮੇਸ਼ਰ ਦੀ ਬਾਰਗਾਹ ਅੰਦਰ ਬੈਠੇ ਆ। ਗੁਰੂ ਦੇ ਘਰ ਵਿਚ ਵੀ ਜੇ 2-4-10 ਮਿੰਟ ਕਦੀ ਵਾਧੂ ਲੱਗ ਜਾਣ, ਮੈਂ ਇਸ ਲਈ ਮੈਦਾਨ ਨਹੀਂ ਬਣਾਉਂਦਾ ਕਿ ਵਾਧੂ ਲਾਵਾਂਗਾ, ਇਹ ਤਮਹੀਦ ਇਸ ਲਈ ਨਹੀਂ ਮੈਂ ਬਣ ਰਿਹਾ, ਲੇਕਿਨ ਬਾਅਦ ਔਕਾਤ ਐਸਾ ਹੋ ਹੀ ਜਾਂਦਾ ਹੈ। ਤੋ ਸਤਸੰਗ ਜੀ, ਇਹ ਗੁਰੂ ਬੜਾ ਦਾਤਾ ਹੈ, ਵੱਡਾ ਦਾਤਾ, ਤੇ ਇਵਜ਼ ਅੰਦਰ ਇਹਨੂੰ ਕੋਈ ਲਾਲਚ ਵੀ ਨਹੀਂ ਹੈ, ਲੋੜ ਵੀ ਨਹੀਂ ਹੈ। ਸਾਹਿਬ ਗੁਰੂ ਨਾਨਕ ਦੇ ਮਹਾਰਾਜ ਫਰਮਾਉਂਦੇ ਨੇ, ਵੱਡਾ ਦਾਤਾ ਤਿਲ ਨਾ ਤਮਾਈ, ਇਸ ਲਈ ਉਸ ਦਾਤੇ ਦੇ ਚਰਨਾਂ ਵਿਚ ਆਏ ਹੋ। ਇਕ ਮਹਾਂਪੁਰਸ਼ ਬਹੁਤ ਹੀ ਖੂਬਸੂਰਤ ਗੱਲ ਕਹਿੰਦੇ ਨੇ, ਮੈਂ ਆਪ ਨਾਲ ਉਹਨਾਂ ਦਾ ਖਿਆਲ ਸਾਂਝਾ ਕਰਦਾ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ, ਉਰਦੂ ਦਾਨ ਗੌਰ ਫਰਮਾਓ, ਸਮਝ ਹਿੰਦੀ ਵਾਲਿਆਂ ਨੂੰ ਵੀ ਆ ਸਕਦਾ ਤੇ ਪੰਜਾਬੀ ਵਾਲਿਆਂ ਨੂੰ ਵੀ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ, ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ। ਜੋ ਮਰ ਮਿਟਤੇ ਹੈ ਮੁਲਕੋ ਕੌਮ ਕੀ ਖਾਤਰ ਸਰੇ ਮੈਦਾਨ, ਫਜ਼ੀਲਤ ਉਨਕੀ ਹੋਤੀ ਹੈ ਇਬਾਦਤ ਉਨਕੀ ਹੋਤੀ ਹੈ। ਜੋ ਕੌਮੇ ਆਪਣੇ ਜ਼ੋਰੇ ਬਾਜ਼ੂਏ ਹਿੰਮਤ ਪਰ ਰਹਤੀ ਹੈ, ਜਹਾਂ ਵਾਲੋ ਯਕੀਨ ਜਾਨੋ ਹਕੂਮਤ ਉਨਕੀ ਹੋਤੀ ਹੈ। ਜੋ ਇਨਸਾਂ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈ, ਜੋ ਇਨਸਾਂ ਖਿਦਮਤੇ ਖਲਕੇ ਖੁਦਾ ਮੇ ਕਾਮ ਆਤੇ ਹੈ, ਹਮੇਸ਼ਾ ਲਗਤਾ ਇਨਸਾਂ ਕੇ ਹਕਾਇਤ ਉਨਕੀ ਹੋਤੀ ਹੈ। ਵੋ ਲਮਹੇ ਮੋਮੈਂਟਸ ਬਿਸਵੇ ਚਸਿਆ ਖੜੀਆ ਪਹਿਰਾ, ਵੋ ਲਮਹੇ ਜੋ ਕਭੀ ਯਾਦੇ ਇਲਾਹੀ ਮੇ ਗੁਜ਼ਰਤੇ ਹੈ, ਵਿਦਾਏ ਜ਼ਿੰਦਗੀ ਕੇ ਬਾਅਦ ਕੀਮਤ ਉਨਕੀ ਹੋਤੀ ਹੈ। ਇਸ ਲਈ ਆਪੀ ਨੇ ਜੀਵਨ ਦਾ ਇਹ ਸਮਾਂ ਗੁਰੂ ਦੀ ਰਹਿਤ ਅਨੁਸਾਰ ਉਪਦੇਸ਼ ਤੇ ਉਦੇਸ਼ ਸਰਵਨ ਕਰਦਿਆਂ ਗੁਜ਼ਾਰਿਆ ਹੈ। ਗੁਰੂ ਆਪ ਦੇ ਦਰ ਘਰ ਤੇ ਆਪ ਦੀ ਹਾਜ਼ਰੀ ਸਵੀਕਾਰ ਕਰੇ। ਆਦਰਯੋਗ ਮੈਨੇਜਰ ਸਾਹਿਬ ਜੀ ਦੇ ਰਾਹੀਂ ਪਤਾ ਲੱਗਾ ਹੈ ਕਿ ਇੱਕ ਗੁਰਮੁਖ ਪਰਿਵਾਰ ਵੱਲੋਂ ਪਰਮੇਸ਼ਰ ਦੀ ਬਖਸ਼ੀ ਹੋਈ ਦਾਤ ਅਜ਼ੀਜ਼ੁਲ ਕਦਰ ਬੱਚੇ ਬੱਚੀ ਦਾ ਜਨਮ ਮਨਾਉਣ ਲਈ ਜਾਂ ਪ੍ਰਾਪਤੀ ਦਾ ਸ਼ੁਕਰਾਨਾ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਅੱਜ ਉਨ੍ਹਾਂ ਵੱਲੋਂ ਉਚੇਚੇ ਵੀ ਆਪਣੇ ਸੱਜਣਾ ਮਿੱਤਰਾਂ ਰਿਸ਼ਤੇਦਾਰਾਂ ਅਜ਼ੀਜ਼ੋ ਅਕਾਰਬ ਨੂੰ ਸੱਦੇ ਪੱਤਰ ਦਿੱਤੇ ਗਏ ਨੇ। ਤੋ ਅੱਜ ਆਪ ਜੀ ਦੀ ਇਕੱਤਰਤਾ ਦਾ ਕੁਛ ਇਹ ਵੀ ਕਾਰਨ ਤੇ ਰਾਜ਼ ਹੈ। ਗੁਰੂ ਮਹਾਰਾਜ ਜੀ ਦੀ ਮਿਹਰ ਹੋਵੇ ਤੇ ਐਸੇ ਮੌਕੇ ਸ਼ੁਕਰ ਕਰਨ ਦੇ ਪ੍ਰਾਪਤ ਹੁੰਦੇ ਨੇ। ਸ਼ੁਕਰ ਹੀ ਸਭ ਤੋਂ ਵੱਡਾ ਭਜਨ ਹੈ, ਸ਼ੁਕਰ ਹੀ ਸਭ ਤੋਂ ਵੱਡੀ ਪਰਹੇਜ਼ਗਾਰੀ ਹੈ, ਸ਼ੁਕਰ ਹੀ ਸਭ ਤੋਂ ਵੱਡੀ ਤਾਇਤ ਬੇਰਿਆ ਹੈ, ਸ਼ੁਕਰ ਹੀ ਸਭ ਤੋਂ ਵੱਡਾ ਤਕਬਾ ਹੈ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਫਰਮਾਨ ਕੀਤੇ ਨੇ ਆਪਣੀ ਰਚਨਾ ਅੰਦਰ, ਜਦੋਂ ਸੁਖਮਨੀ ਸਾਹਿਬ ਦੀਆਂ ਪ੍ਰਸਾਦ ਦੀਆਂ ਅਸ਼ਟਪਦੀਆਂ ਜਾਂ ਸ਼ਬਦ ਪੜ੍ਹਦੇ ਹੋ, ਕੋਈ ਪਾਠ ਕਰਨ ਵਾਲਾ, ਕੋਈ ਦਿਲ ਨਾਲ ਸੁਣਨ ਵਾਲਾ ਦਿਲ ਲਾ ਕੇ ਜਦੋਂ ਇਹਨਾਂ ਤੁਕਾਂ ਦੀ ਗਹਿਰਾਈ ਵਿਚ ਲੈ ਜਾਵੇ, ਸੁਰਤ ਕਰਕੇ ਗੋਤਾ ਜ਼ਨੀ ਕਰੇ ਤੇ ਸਵਾਦ ਪਿਆ ਆਉਂਦਾ ਹੈ। ਮਹਾਰਾਜ ਕਹਿੰਦੇ ਨੇ ਉਸ ਦੀਆਂ ਬੇਅੰਤ ਬੇਅੰਤ ਦਾਤਾਂ ਨੇ, ਉਹ ਇਨਸਾਨ ਤੂੰ ਉਹਨਾਂ ਨੂੰ ਪ੍ਰਾਪਤ ਕਰਦਾ ਜਾ, ਹਾਸਲ ਕਰਦਾ ਜਾ, ਮੁਯੱਸਰ ਕਰਦਾ ਜਾ, ਲੇਕਿਨ ਨਾਲ ਨਾਲ ਉਹਦੇ ਚਰਨਾਂ ਦੇ ਨਜ਼ਦੀਕ ਨਜ਼ਦੀਕ ਤਰ ਨਜ਼ਦੀਕ ਤਰੀ ਹੁੰਦਾ ਜਾ। ਪੋਜ਼ਿਟਿਵ ਕੰਪੈਰੇਟਿਵ ਸੁਪਰਲੇਟਿਵ 3 degrees ਫਾਰਸੀ ਚ ਕਹਿੰਦੇ ਨੇ ਤਫਸੀਲ ਨਫਸੀ ਤਫਸੀਲ ਬਾਜ਼ ਤਫਸੀਲ ਕੁਲ। ਤੁਹਾਡੇ ਵਿਚੋਂ ਕਈ ਗ੍ਰਾਮਰ ਪੜ੍ਹੇ ਸੱਜਣ ਬੈਠੇ ਨੇ, ਜਦੋਂ ਤੈਨੂੰ ਕੋਈ ਦਾਤ ਮਿਲੇ ਪਰਮੇਸ਼ਰ ਦੇ ਨਜ਼ਦੀਕ ਹੋ ਜਾ, ਹੋਰ ਦਾਤ ਮਿਲੇ ਨਜ਼ਦੀਕ ਤਰ ਹੋ ਜਾ, ਹੋਰ ਦਾਤਾਂ ਮਿਲ ਨਜ਼ਦੀਕ ਤਰੀ ਹੋ ਜਾ। ਜੈ ਪ੍ਰਸਾਦ 36 ਅੰਮ੍ਰਿਤ ਖਾਣ ਤਿਸ ਠਾਕੁਰ ਕੋ ਰੱਖ ਮਨ ਮਾਂ, ਜੇ ਪ੍ਰਸਾਦ ਸੁਗੰਧ ਤਨ ਲਾਵੈ ਤਿਸ ਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਵਸੈ ਸੁਖ ਮੰਦਰ ਇਸੇ ਧਿਆਏ ਸਦਾ ਮਨੇ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਨਾ ਆਠ ਪਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ ਵਰਜਿਆ ਕਿਸੇ ਗੱਲ ਤੋਂ ਨਹੀਂ, ਕੰਡੀਸ਼ਨ ਅੱਗੇ ਲਾਈ ਅੰਡਰਲਾਈਨ ਕੀਤੀ ਹੈ, ਇੱਕ ਗੱਲ ਪੁਆਇੰਟ ਆਊਟ ਕੀਤਾ ਹੈ ਕਿ ਜਿਸ ਮਾਲਿਕ ਦੀ ਨਿਰਾਮਤ ਨਾਲ ਤੈਨੂੰ ਆਨੰਦ ਮਿਲੇ ਹੋਏ ਨੇ, ਜੇ ਪ੍ਰਸਾਦ ਰੰਗ ਰਸ ਭੋਗ ਗੱਲ ਇੱਕੋ ਹੀ ਹੈ ਹੁਣ,
ਨਾਨਕ ਸਦਾ ਧਿਆਈਐ ਧਿਆ ਬਣ ਜਾਓ। ਸਤਸੰਗ ਜੀ ਸਮਾਂ ਹੋਇਆ ਹੈ, ਆਪ ਵੀ ਕਿਰਪਾ ਕਰੋ ਇਸ ਬੱਚੇ ਬੱਚੀ ਨੂੰ ਗੁਰੂ ਦੀ ਬਾਣੀ ਦੁਆਰਾ ਜੋ ਬਖਸ਼ਿਸ਼ ਹੋਈ ਹੈ ਉਸ ਅਸੀਸ ਅੰਦਰ ਹਿੱਸਾ ਪਾਓ। ਨਾ ਜਾਣੇ ਇਸ ਮਹਾਂ ਹਿਰਦੇ ਦੀ ਪ੍ਰਾਰਥਨਾ ਦੁਆ ਇਲਤਜਾ ਜੋਦੜੀ ਤਮੰਨਾ ਆਰਜ਼ੂ ਅਰਦਾਸ ਤੇ ਅਸੀਸ ਬਖਸ਼ਿਸ਼ ਇਹਨਾਂ ਦੇ ਜੀਵਨ ਨੂੰ ਆਦਰਸ਼ਕ ਬਣਾ ਜਾਵੇ। ਇਹ ਤੋਂ ਕਹਿ ਕੇ ਕੀਰਤਨ ਸੰਪੂਰਨ ਹੁੰਦਾ ਹੈ। ਬੂਤਾ ਮਾਤਾ ਕੀ ਆਸੀਸ।

पे जो आई के कभी

माई

Mom.

Yeah.

العلم فاضطرهم

0: ਜਨਾਬ ਕਮਲ ਸਾਹਿਬ ਜੀ ਦੀ ਪਵਿੱਤਰ ਯਾਦ ਮਨਾਉਣ ਵਾਸਤੇ ਦੂਰੋਂ ਦਰਾਜ ਤੋਂ ਆਏ ਹੋਏ ਸਮੂਹ ਸਾਜ਼ੀ ਸਾਧ ਸੰਗਤ ਜੀ ਬੇਨਤੀ ਕਰਦਾ ਹਾਂ ਕਿ ਜਿਸ ਮਹਿਬੂਬ ਜਿਸ ਪਿਆਰੇ ਦੀ ਆਪਾਂ ਯਾਦ ਮਨਾ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਸ ਦੇ ਚਰਨਾਂ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਦੀ ਰਾਮਤ ਨਾਲ ਰਾਜਾ ਸਾਹਿਬ ਦੇ ਨਾਲ ਚਿੱਤ ਜੋੜਨ ਦਾ ਯਤਨ ਕਰੀਏ। ਇਸ ਵਾਸਤੇ ਮੈਂ ਬੇਨਤੀ ਕਰਦਾ ਹਾਂ ਇਕਾਗਰਤਾ ਬਖਸ਼ੋ ਔਰ ਬੁਲੰਦ ਆਵਾਜ਼ੀ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ।
0: ਕਿਉਂਕਿ ਸੰਗਤ ਗੁਰੂ ਦੀ ਰਾਮਤ ਆ ਰਹੀ ਹੈ, ਆਈ ਵੀ ਬੜੀ ਹੈ ਔਰ ਇਧਰ ਬੀਬੀਆਂ ਵੱਲ ਤਾਂ ਤਕਰੀਬਨ ਕਾਫੀ ਸੰਗਤ ਦੇ ਬਹਿਣ ਦੀ ਜਗ੍ਹਾ ਬਣ ਗਈ ਹੈ। ਸਿੰਘਾਂ ਪਾਸ ਬੇਨਤੀ ਕਰਦਾ ਹਾਂ ਕਿ ਇੱਕ ਇੱਕ ਬੰਦੇ ਦੀ ਅੱਗੇ ਜਗ੍ਹਾ ਹੋਰ ਹੈਗੀ ਹੈ, ਤੁਸੀਂ ਥੋੜਾ ਜਿਹਾ ਅੱਗੇ ਨੂੰ ਹੋ ਜਾਓ ਤਾਂ ਕਿ ਪਿੱਛੇ ਆ ਕੇ ਬੈਠਣ ਵਾਲੀ ਸੰਗਤ ਨੂੰ ਕੋਈ ਹਿੰਡਰਨੈਂਸ ਨਾ ਹੋਵੇ, ਮੁਦਾਖਲਤ ਨਾ ਹੋਵੇ ਤੇ ਤੁਹਾਡੀਆਂ ਜੁੜੀਆਂ ਹੋਈਆਂ ਸੁਰਤਾਂ ਨੂੰ ਉਹ ਨਾ ਤੋੜਨ। ਮੈਂ ਤੁਹਾਡਾ ਬਹੁਤਾ ਬਹੁਤਾ ਧੰਨਵਾਦੀ ਹਾਂ ਸਾਧ ਸੰਗਤ। ਵੈਸੇ ਐਸੀ ਬਾਤ ਤਾਂ ਕੋਈ ਨੀ, ਪੰਜਾਬ ਚ ਤਕਲੀਫ ਹੁੰਦੀ ਫਿਰ ਸੀਟਾਂ ਨਿੱਕੀਆਂ ਕੀਤੀਆਂ ਹੁੰਦੀਆਂ ਬੈਠ ਬੈਠ ਕਰਕੇ, ਤੇ ਇੱਥੇ ਤਾਂ ਇਹ ਮੁਸ਼ਕਲ ਨੇ ਨਾ ਪੇਸ਼ ਆਉਂਦੇ। ਇੱਕ ਵਾਰੀ ਇਕਾਗਰਤਾ ਬਖਸ਼ਣ ਵਾਸਤੇ ਮੈਂ ਬੇਨਤੀ ਕਰਦਾ ਹਾਂ, ਨੇੜੇ ਬੈਠੀ ਸੰਗਤ ਦੂਰ ਬੈਠੀ ਸੰਗਤ ਸਾਰੇ ਆਪੋ ਆਪਣੀ ਥਾਵੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਦਰ ਨਾਲ, ਸਤਿਕਾਰ ਨਾਲ, ਤਾਜ਼ੀਮ ਨਾਲ, ਇਨਕਸਾਰੀ ਨਾਲ, ਸਦਭਾਵਨਾ ਨਾਲ, ਪੂਰਨ ਵਿਸ਼ਵਾਸ ਨਾਲ ਕਿ ਇਹੀ ਜੁਗੋ ਜੁਗ ਅਟਲ ਸਤਿਗੁਰੂ ਹਨ, ਸਭ ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਪਿਛਲੇ ਦਿਨਾਂ ਵਿਚ ਹਫਤੇ ਵਿਚ ਮੈਂ ਨਹੀਂ ਆਖਿਆ ਵੀ ਬੱਚਿਆਂ ਨੂੰ ਚੁੱਪ ਕਰਾਓ, ਕਿਉਂਕਿ ਅੱਗੇ ਦੋ ਵੇਲੇ ਟਾਈਮ ਹੁੰਦਾ ਸੀ ਤੇ ਹੁਣ ਇੱਕੋ ਵਾਰੀ ਹੀ ਹੈ ਟਾਈਮ ਜੀ। ਇਹਦੇ ਵਿਚ ਤੁਹਾਡੇ ਦਰਸ਼ਨ ਦੀਦਾਰ ਕਰਨੇ ਨੇ, ਰਾਜਾ ਸਾਹਿਬ ਦੇ ਚਰਨ ਪਰਸਨੇ ਨੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀਆਂ ਅਸੀਸਾਂ ਲੈਣੀਆਂ ਨੇ। ਸ਼ਬਦ ਆਰੰਭ ਕਰਨ ਤੋਂ ਪਹਿਲਾਂ ਇੱਕ ਵਾਰੀ ਫਿਰ ਬੇਨਤੀ ਕਰਦਾ ਹਾਂ, ਮੱਥਾ ਟੇਕੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਸ਼ਬਦ ਹੈ ਜੀ

ਸਿੰਘ ਕਿਰਪਾ ਕਰਕੇ ਜਕਾਰਾ ਬੁਲਾਓ ਜੀ, ਇੱਕ ਸਿੰਘ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ ਹੈ, ਰਾਜਾ ਸਾਹਿਬ ਜੀ ਨਾਭ ਕਮਲ ਜੀ ਨੇ ਕਰਮ ਫਰਮਾਈ ਕੀਤੀ ਹੈ ਜੋ ਆਪ ਹੀ ਦੋ ਸ਼ਬਦਾਂ ਦਾ ਕੀਰਤਨ ਕਰਵਾ ਲਿਆ ਹੈ। ਮਨੁੱਖ ਐਵੇਂ ਕਹਿੰਦਾ ਰਹਿੰਦਾ ਮੈਂ ਕੀਤਾ ਜੀ, ਮੈਂ ਕੀਤਾ, ਮੈਂ ਕੀਤਾ। ਹਕੀਕਤਨ ਬਾਤ ਇਹ ਹੈ, ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ ਕਹਿੰਦੇ ਨੇ ਆਪ ਜਪਾਏ ਜਪੇ ਸੋ ਨਾ, ਜਿਹੜੇ ਕਹਿੰਦੇ ਅਸੀਂ ਵਾਹਿਗੁਰੂ ਵਾਹਿਗੁਰੂ ਬਹੁਤ ਕਰਦੇ ਹਾਂ, ਅਸੀਂ ਨਹੀਂ ਕਰਦੇ। ਸਾਡੇ ਤਾਂ ਆ ਕੀਰਤਨ ਕਰਦੇ ਹਾਂ, ਰੱਬ ਨਾ ਕਰੇ ਕਦੇ ਸਾਈ ਅਗਰ ਪਿੱਛੜ ਥੋੜਾ ਜਿਹਾ ਹੋ ਜਾਏ। ਜਿਹੜੇ ਗੁਰਮੀਤ ਸਿੰਘ ਸੱਜਣ ਜਾਣਦੇ ਨੇ ਮਾਤਰੇ ਦਾ ਕੋਈ ਅੱਧਾ ਮਾਤਰਾ ਸੂਤ ਪਰ ਉਰੇ ਪਰੇ ਹੋ ਜਾਏ ਬਸਵੇ, ਨਾ ਤਬਲੇ ਵਾਲਾ ਆਉਂਦਾ ਤੇ ਨਾ ਬਾਜੇ ਵਾਲਾ ਤੇ ਨਾ ਗਾਉਣ ਵਾਲਾ, ਵਾਹਿਗੁਰੂ ਵਾਹਿਗੁਰੂ ਕਰੀਏ ਅਸੀਂ। ਮੈਂ ਬਚਨ ਕਰ ਦਿੰਦਾ ਕਿਉਂਕਿ ਰਾਜਾ ਸਾਹਿਬ ਜੀ ਦਾ ਆਪਣਾ ਬਚਨ ਹੈ, ਮੇਰਾ ਨਹੀਂ ਹੈ। ਮੇਰੇ ਨੂੰ ਤਾਂ ਤੁਸੀਂ ਚੈਲੰਜ ਕਰ ਸਕਦੇ ਹੋ ਨਾ, ਰਾਜਾ ਸਾਹਿਬ ਦੇ ਬਚਨ ਨੂੰ ਚੈਲੰਜ ਨਹੀਂ। ਅਗੰਮੀ ਪੁਰਸ਼ ਸਨ, ਉਹਨਾਂ ਦੀ ਹਰ ਬਾਤ ਹਕੀਕਤ ਵਾਲੀ ਬਾਤ ਸੀ। ਉਹ ਕਹਿੰਦੇ ਹੋਏ ਬਹੁਤ ਉੱਚੇ ਉੱਚੇ ਰੱਬ ਦਾ ਨਾਂ ਲੈਣ ਵਾਲਿਆਂ, ਕਦੀ ਲੈਣ ਤੋਂ ਬਾਅਦ ਇਹ ਵੀ ਸੋਚਿਆ ਵੀ ਤੇਰੇ ਅੰਦਰੋਂ ਵੀ ਆਵਾਜ਼ ਆਉਂਦੀ ਕਿ ਨਹੀਂ ਆਉਂਦੀ। ਐਵੇਂ ਉੱਚਾ ਉੱਚਾ ਰੌਲਾ ਪਾਈ ਜਾਂਦਾ। ਮੈਨੂੰ ਪਤਾ ਸਾਧ ਸਿੰਘ ਜੀ ਮਾਨਚੈਸਟਰ ਇੱਕ ਮੁੰਡਾ ਵਾਹਰੂ ਵਾਹਰੂ ਬਹੁਤ ਕਰਨ ਲੱਗ ਪਿਆ, ਫਿਰ ਇੰਨਾ ਕਰਨ ਲੱਗ ਪਿਆ, ਬਹੁਤ ਉੱਚੀ ਕਰਨ ਲੱਗ ਪਿਆ। ਗੋਰਿਆਂ ਨੇ ਪੁਲਿਸ ਨੂੰ ਫੋਨ ਕਰਤਾ ਰਾਤ ਨੂੰ 2 ਵਜੇ, ਰਾਤੀ 2 ਵਜੇ ਪੁਲਿਸ ਆ ਗਈ ਚਸ਼ਮਦੀਦ ਵਾਕਿਆ। ਉਹਨੂੰ ਕਿਹਾ ਵੀ ਤੂੰ ਜੇ ਤਾਂ ਘਰ ਵਿੱਚ ਹੀ ਕਰਨਾ ਤੇ ਬਿਲਕੁਲ ਹੌਲੀ ਹੌਲੀ, ਜਿਹੜਾ ਆਲੇ ਦੁਆਲੇ ਡਿਸਟਰਬੈਂਸ ਨਾ ਹੋਵੇ, ਕਿਉਂਕਿ ਗੋਰਿਆਂ ਨੂੰ ਵਾਹਰੂ ਦਾ ਕੀ ਪਤਾ, ਉਹਨਾਂ ਤਾਂ ਗੋਡ ਹੈ ਨਾ, ਉਹਨਾਂ ਨੂੰ ਰਾਮ ਦਾ ਵੀ ਨੀ ਪਤਾ। ਸਾਨੂੰ ਪਤਾ ਵਾਹਰੂ ਦਾ, ਪਰ ਅਸੀਂ ਹਾਲੇ ਜਾਣਿਆ ਪਛਾਣਿਆ ਨੇ, ਉੱਚੀ ਉੱਚੀ ਕਰਨੇ, ਇਸੇ ਚੀਜ਼ ਸਮਝਦੇ ਹਾਂ ਵੀ ਸ਼ਾਇਦ ਪਰਮਾਤਮਾ ਮਿਲ ਜਾਏਗਾ। ਨਹੀਂ, ਉਹਨੂੰ ਪੁਲਿਸ ਨੇ ਕਿਹਾ ਭੇਜ ਤੂੰ ਘਰ ਵਿੱਚ ਨਹੀਂ ਹਟਣਾ, ਉੱਚੀ ਉੱਚੀ ਕਰਨਾ ਤਾਂ ਫਿਰ ਆਪਣੇ ਮੈਡੀਟੇਸ਼ਨ ਸੈਂਟਰ ਵਿੱਚ ਜਾ। ਉਹਨੂੰ ਗੁਰਦੁਆਰੇ ਛੱਡ ਦਿੱਤਾ ਟੱਬਰ ਵਾਲੇ, ਵੀ ਇਹ ਤਾਂ ਹਟਦਾ ਨਹੀਂ ਜੀ, ਸਾਡੇ ਰੋਜ਼ ਪੁਲਿਸ ਆ ਵੜਦੀ ਆ, ਕੀ ਕਰੀਏ, ਗੁਰਦੁਆਰੇ ਭੇਜ ਦਿਓ। ਮਤਲਬ ਗੁਰਦੁਆਰਾ ਸ਼ਾਮ ਲਾਟ ਹੀ ਸਮਝਿਆ ਵੀ ਜਿੱਦਾਂ ਮਰਜ਼ੀ ਭੇਜ ਦਿਆ। ਮੈਂ ਅਰਜ਼ ਕਰਨੀ ਹੈ ਰਾਜਾ ਸਾਹਿਬ ਦੀ ਬਰਕਤ ਨਾਲ, ਮਿਹਰਬਾਨੀ ਨਾਲ, ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਦੀ ਰਹਿਮਤ ਨਾਲ, ਅਸੀਸ ਨਾਲ ਦੋ ਸ਼ਬਦਾਂ ਦਾ ਕੀਰਤਨ ਹੋਇਆ ਹੈ। ਦੂਸਰਾ ਸ਼ਬਦ ਹੈ, ਪਹਿਲਾ ਸ਼ਬਦ ਸੀ ਜਿੱਥੇ ਮਹਾਂਪੁਰਸ਼ ਰਹਿੰਦੇ ਨੇ ਜਾ ਕੇ ਨਾ, ਜਿਹਨੂੰ ਰਾਜਾ ਸਾਹਿਬ ਜੀ ਨੇ ਅਕਸਰ ਬਾਣੀ ਦੀ ਤੋਕੇ ਲੈ ਕੇ ਆਸਰਾ ਲਿਆ ਹੈ ਭਈ ਬੇਗਮਪੁਰ ਹੈ ਜੀ ਉਸਦਾ ਨਾਂ। ਸਤਿਗੁਰੂ ਵੀ ਇਹ ਕਹਿੰਦੇ ਨੇ, ਰਾਜਾ ਸਾਹਿਬ ਵੀ ਕਹਿੰਦੇ ਸਨ, ਬੇਗਮਪੁਰਾ ਕੈਸਾ ਹੈ ਜੀ, ਬੇਗਮਪੁਰਾ ਸ਼ਹਿਰ ਕੋ ਨਾਉ, ਦੁੱਖ ਅੰਦੋ ਨਹੀਂ ਤੈ ਠਾਉ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਉੱਥੇ ਕੋਈ ਟੈਕਸ ਨਹੀਂ ਲੱਗਦਾ, ਉੱਥੇ ਕੋਈ ਖਦਸ਼ਾ ਨਹੀਂ ਹੈ, ਉੱਥੇ ਡਰ ਪਾ ਵੀ ਕੋਈ ਨੇ, ਨਾ ਤਸ਼ਵੀਸ਼ ਖਿਰਾਜ ਨਾ ਮਾਲ, ਖੌਫ ਨਾ ਖਦਾ ਨਾ ਤਰਸ ਜ਼ਵਾਲ। ਇੱਕ ਇਹ ਸ਼ਬਦ ਪੜਿਆ ਜਿੱਥੇ ਮਹਾਂਪੁਰਸ਼ ਰਹਿੰਦੇ ਨੇ, ਦੂਸਰਾ ਪੜਿਆ ਹੈ ਬੰਦੇ ਇਹ ਸੂਚਿਤ ਕੀਤਾ ਗੁਰੂ ਸਾਹਿਬ ਜੀ ਨੇ, ਭਾਵੇਂ ਕਬੀਰ ਜੀ ਰਾਹੀਂ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਸੂਚਨਾ ਦਿੱਤੀ। ਉਹ ਇਨਸਾਨ ਜਿਵੇਂ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜਾਗ ਲੈ ਰਹੇ ਮਨਾ ਜਾਗ ਲੈ, ਭਾਵ ਤੈਨੂੰ ਸੂਚਨਾ ਦੇ ਰਿਹਾ ਵੀ ਬਿਦਾਰ ਹੋ, ਜਾਗਦਾ ਹੋ। ਬੰਦੇ ਖੋਜ ਦਿਲ ਹਰ ਰੋਜ਼, ਤੈਨੂੰ ਜਿਹੜੀਆਂ ਪਰੇਸ਼ਾਨੀਆਂ ਚੰਬੜੀਆਂ ਹੋਈਆਂ ਨੇ ਤੂੰ ਆਪਣੇ ਅੰਦਰ ਝਾਤੀ ਮਾਰਿਆ ਕਰ, ਖੋਜਿਆ ਕਰ ਇਸ ਨੂੰ, ਤੇਰੀਆਂ ਪਰੇਸ਼ਾਨੀਆਂ ਤੇਰੀਆਂ ਪਛੇਮਾਨੀਆਂ ਦੂਰ ਹੋ ਜਾਣਗੀਆਂ। ਐਸੇ ਸੱਜਣ ਮੈਨੂੰ ਮਿਲੇ ਨੇ, ਟਿਕਾ ਵਿੱਚ ਮਿਲੇ ਨੇ, ਪੁਰਸਕੂਨ ਮਿਲੇ ਨੇ, ਜਿਨ੍ਹਾਂ ਨੇ ਉਸ ਨੂੰ ਹੁਣ ਅੰਦਰੋਂ ਖੋਜਣਾ ਸ਼ੁਰੂ ਕਰ ਦਿੱਤਾ ਹੈ। ਇਹੀ ਹੈ, ਜੇ ਸਾਨੂੰ ਇਹ ਗੱਲ ਸਮਝ ਨਾ ਆਵੇ ਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਬਸੰਤ ਕੀ ਵਾਰ ਮਹਿਲ 5 ਚ ਇਹ ਗੱਲ ਆਖਿਆ, ਇਹ ਖੋਜ

0: ਕਿਨ ਜਪਿਓ ਗੁਰਮੰਤ।
1: ਨਾਮ ਪਰਮਾਤਮਾ ਦਾ ਸ੍ਰੀ ਵਾਹਿਗੁਰੂ ਦਾ ਸਦੀ ਵੀ ਰਹਿਣਾ ਹੀ ਹੈ ਇੱਥੇ, ਤੇ ਜਿਹੜੇ ਵੀ ਉਹਦਾ ਨਾਮ ਲੈਂਦੇ ਨੇ, ਜਿਵੇਂ ਮੁੱਖ ਤੌਰ ਤੇ ਇੱਕ ਮੈਂ ਹਫ਼ਤੇ ਤੋਂ ਲੜੀ ਆਪ ਜੀ ਨੂੰ ਸੁਣਾਈ ਹੈ, ਸੰਤ ਭੂਰੀ ਵਾਲੇ ਗੰਗਾ ਦਾਸ ਜੀ, ਆਦਰ ਜੋ ਬਾਬਾ ਜਵਾਹਰ ਸਿੰਘ ਸਾਹਿਬ ਜੀ, ਭਾਈ ਸਾਹਿਬ ਜਵਾਹਰ ਸਿੰਘ ਸਾਹਿਬ ਜੀ, ਔਰ ਪਰਮ ਪਰਮ ਪਰਮ ਆਦਰ ਜੋ ਰਾਜਾ ਸਾਹਿਬ ਜੀ, ਨਾਮ ਰਹੇ ਹੋ ਸਾਧੂ ਰਹੇ ਹੋ, ਇਹ ਜਿੰਨਾ ਚਿਰ ਚੰਦ ਸਤਾਰੇ ਸਿਆਰੇ ਹਨ, ਧਰਤੀ ਹੈ ਆਕਾਸ਼ ਹੈ, ਇਹ ਰਹਿਣ ਗਈ ਔਰ ਇਹਨਾਂ ਦੀਆਂ ਯਾਦਾਂ ਇਸੇ ਤਰ੍ਹਾਂ ਹੀ ਮਨਾਈਆਂ ਜਾਣਗੀਆਂ। ਦੂਸਰੀ ਗੱਲ ਜਿਹੜਾ ਮਾਸਟਰ ਜੀ ਹੁਣੇ ਆਪਣਾ ਵਿਚਾਰ ਆਰੰਭ ਕਰਨ ਵੇਲੇ ਕੀਤੀ ਹੈ, ਕਹਿੰਦੇ ਨੇ ਅਰਦਾਸ ਕੀਤੀ ਹੈ, ਅਰਦਾਸ ਕਰਨੀ ਹੈ ਪਰ ਇਕਾਗਰਤਾ ਨਾਲ ਸੰਬੰਧ ਰੱਖਦੀ ਹੈ। ਸੁਣਨਾ ਜੀ ਉਰਦੂ ਦਾ ਸੱਜਣ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ। ਐਵੇਂ ਓਪਰੀ ਅਸੀਂ ਵੀ ਅਰਦਾਸ ਕਰਦੇ, ਮੇਰਾ ਇੱਕ ਸੱਜਣ ਗ੍ਰੰਥੀ ਸਿੰਘ ਹੈ, ਬੜਾ ਲਾਇਕ ਹੈ, ਬਹੁਤ ਲਾਇਕ ਹੈ, ਉਹਦੇ ਬਲਹਾਰ ਜਾ, ਕਹਿੰਦਾ ਮੈਂ ਬਾਹਰ ਜਾ ਕੇ ਕੀ ਕਰਨਾ, ਏਦਾਂ ਦਾ ਹੀ ਕੰਮ ਹੋਣਾ ਨਾ ਬਾਹਰ, ਇੱਥੇ ਠੀਕ ਹੈ। ਉਹ ਕਹਿੰਦਾ ਵੀ ਸਵੇਰੇ ਅੰਮ੍ਰਿਤ ਵੇਲੇ ਜਿਹੜੀ ਅਰਦਾਸ ਕਰੀਦੀ ਨਾ, ਉਹ ਮਨੋ ਤਨੋ ਹੋ ਕੇ ਕਰੀਦੀ ਹੈ, ਕਿਉਂਕਿ ਉਸ ਵੇਲੇ ਸ਼ਾਂਤੀ ਹੈ, ਇਕਾਗਰਤਾ ਹੈ, ਕੁਦਰਤ ਪੁਰਸਕੂਨ ਫਿਰਦੀ ਹੈ, ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਦਿਲੋਂ ਅਰਦਾਸ ਕਰੀਦੀ ਹੈ। ਦੂਜੀ ਗੱਲ, ਚੂੰਕਿ ਸਾਡਾ ਇਹ ਪੇਸ਼ਾ ਹੈ, ਕੋਈ 20 ਰੁਪਏ ਦੇ ਦੇ ਤਾਂ 19 ਕੁ ਅਰਦਾਸ ਕਰਦੇ ਜੀ, ਕੋਈ 500 ਦਾ ਨੋਟ ਦੇ ਦੇ ਤਾਂ ਦਰਗਾਹ ਤੋਂ ਪਾਰ ਕਰ ਦੇ ਅਗਲਾ ਜੀ, ਸਾਨੂੰ ਕੀ ਦੇਣਾ, ਉਹ ਮਨਜ਼ੂਰ ਨਹੀਂ ਹੁੰਦੀ। ਬਾਪ ਕਹਿੰਦਾ ਮੈਨੂੰ ਪਤਾ, ਸਵੇਰੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਅਰਦਾਸ ਕੀਤੇ ਹੋਏ ਮਨਜ਼ੂਰ ਹੁੰਦੀ ਹੈ। ਤੋ ਅਰਜ਼ ਕਰਨਾ, ਖੁਦਾ ਮਨਜ਼ੂਰ ਕਰਤਾ ਹੈ ਦੁਆ ਜੋ ਦਿਲ ਸੇ ਹੋਤੀ ਹੈ, ਮੁਸ਼ਕਿਲ ਬੜੀ ਜਹੀ ਹੈ ਕਿ ਬੜੀ ਮੁਸ਼ਕਿਲ ਸੇ ਹੋਤੀ ਹੈ। ਇਕਾਗਰਤਾ ਮੰਗਦਾ ਹੈ ਮਨ, ਚਿੱਤ, ਕੰਸੈਂਟਰੇਸ਼ਨ ਆਫ ਮਾਇੰਡ ਚਾਹੀਦੀ ਹੈ। ਤੋ ਜਦੋਂ ਉਹ ਹੋ ਜਾਏਗੀ ਤੇ ਫਿਰ ਬੰਦਾ ਆਪੇ ਇਸ ਖਿਆਲ ਦਾ

ਜੇ ਉਂਜ ਅਸੀਂ ਕਹੀਏ ਨਾ ਤੇ ਅਸੀਂ ਤੇ ਜਾਗਦੇ ਹੀ ਰਹਿੰਦੇ ਜੀ, ਬੜੀ ਬੜੀ ਰਾਤ ਜਾਗਦੇ ਰਹਿੰਦੇ ਆ। ਮੈਂ ਗੱਲ ਇੱਥੋਂ ਆਰੰਭ ਕਰਨ ਲੱਗਾ, ਜਿੰਨਾ ਕੁ ਮੈਂ ਜੀਵਨ ਆਦਰਯੋਗ ਰਾਜਾ ਸਾਹਿਬ ਦਾ ਪੜ੍ਹਿਆ ਹੈ, ਪਹਿਲੀਆਂ ਕਰਾਮਾਤਾਂ ਰਹਿਮਤਾਂ ਅਸੀਸਾਂ ਦੁਆਵਾਂ ਦੇ ਭੰਡਾਰ ਅਸੀਂ ਪਰਸੋਂ ਤੱਕ ਵੇਖਦੇ ਰਹੇ ਹਾਂ, ਸੁਣਦੇ ਰਹੇ। ਲੇਕਿਨ ਇੱਕ ਅਗਲਾ ਬਾਬ ਸ਼ੁਰੂ ਹੁੰਦਾ ਹੈ, ਅਗਲਾ ਚੈਪਟਰ ਸ਼ੁਰੂ ਹੁੰਦਾ ਹੈ ਕਿ ਮਾਹਫੀਅਤ ਅੰਦਰ ਸੂਫੀਆਨਾ ਤਬੀਅਤ ਵਿੱਚ ਕੈਸੇ ਸਨ। ਬਹੁਤ ਸਨ, ਖੂਬ ਸਨ ਜੀ, ਬਹੁਤ ਹੀ ਖੂਬ ਸਨ। ਦਰਅਸਲ ਮਾਹਫੀਅਤ ਨਾਲ ਹੀ ਉਸ ਪਰਮਾਤਮਾ ਨਾਲ ਜੁੜਨਾ ਹੈ ਤੇ ਇਹ ਸਾਡੇ ਸਾਹਿਤ ਅੰਦਰ, ਪੰਜਾਬੀ ਸਾਹਿਤ ਦੀ ਮੈਂ ਗੱਲ ਕਰਨ ਲੱਗਾ, ਔਰ ਸਾਡੇ ਕਲਚਰ ਅੰਦਰ ਇਹ ਗੱਲ ਹੈ ਕਿ ਬੜੇ ਬੜੇ ਇੱਥੇ ਸੂਫੀ ਫਕੀਰ ਹੋਏ ਨੇ, ਬੜੇ ਬੜੇ ਸੂਫੀ ਫਕੀਰ ਹੋਏ ਨੇ, ਔਰ ਉਹਨਾਂ ਚੋਂ ਤਾਂ ਇੱਕ ਦੋ ਚਾਰ ਤੇ ਗੁਰੂ ਅਰਜਨ ਦੇਵ ਜੀ ਪਾਸ ਆਏ ਵੀ ਸਾਡੀ ਵੀ ਕਲਾਮ ਚੜਾ ਦਿਓ, ਸਾਡੀ ਵੀ ਬਾਣੀ ਚੜਾ ਦਿਓ। ਸਤਿਗੁਰੂ ਕਹਿਣ ਲਈ ਸੁਣਾਓ ਜੀ, ਸੁਣਾਈ ਤੇ ਗੁਰੂ ਅਰਜਨ ਦੇਵ ਦੇ ਪਾਏ ਤੋਂ ਨੀਵੀਂ ਸੀ, ਆਖਣ ਲੱਗੇ ਨਹੀਂ ਵੀ ਸਾਡੀ ਤਾਂ ਕਸਵੱਟੀ ਇਹ ਹੈ, ਉਹ ਤਾਂ ਇਹ ਨੀਵੀਂ ਗੱਲ ਹੈ, ਇਸ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੋ ਸਕਦੀ। ਵੈਸੇ ਤੁਸੀਂ ਸੂਫੀ ਕਲਾਮ ਲਿਆਏ ਹੋ, ਬਹੁਤ ਮਿਹਰਬਾਨੀ। ਬਾਬਾ ਫਰੀਦ ਦਾ ਮੈਂ ਇੱਕ ਜ਼ਿਕਰ ਕਰ ਲੇਵਾਂ, ਉਹ ਕਹਿੰਦੇ ਨੇ ਮੈਂ ਰੱਬ ਹੁਣੇ ਹੀ ਮਿਲਾ ਦਿੰਦਾ, ਮੈਂ ਰੱਬ ਹੁਣੇ ਮਿਲਾ ਦਿੰਦਾ, ਅੱਜੇ ਮਿਲਾ ਦਿੰਦਾ। ਤਾਂ ਕਿੰਤੂ ਪਰੰਤੂ ਕਰਨ ਵਾਲੇ ਬੰਦਿਆਂ ਨੇ ਆਖਿਆ, ਬਾਬਾ ਤੂੰ ਤਾਂ ਵਰਿਆਂ ਤੋੜੀ ਘਰੋਂ ਬਾਹਰ ਫਿਰਦਾ ਰਿਹਾ, ਨੰਗੇ ਪੈਰੀ ਨੰਗੇ ਤਨ ਕਾੜ ਦੀ ਰੋਕੀ ਇਹ ਸਮਝ ਕੇ ਭਈ ਅਸਲੀ ਹੈ ਕੋਲ ਰਹੀ ਫਿਰਦਾ ਰਿਹਾ, ਲਾਵਣ ਮੇਰੀ ਭੁੱਖ ਸਮਝ ਕੇ ਫਿਰਦਾ ਰਿਹਾ, ਤੂੰ ਇਹਨੇ ਤਤੀਸ਼ਾ ਕੀਤੀਆ ਪੁੱਠਾ ਲਟਕਿਆ ਰਿਹਾ, ਕਾਮਾ ਨੇ ਤੈਨੂੰ ਖਾ ਲਿਆ ਠੂੰਗ ਲਿਆ, ਹੁਣ ਤੂੰ ਕਹਿੰਦਾ ਭੀ ਮੈਂ ਅੱਜ ਮਿਲਾ ਦਿੰਦਾ। ਕਹਿੰਦਾ ਹੁਣੇ ਸਮਝ ਆਈ ਹੈ, ਹੁਣੇ ਮੈਂ ਦੱਸ ਦਿੰਦਾ ਸੂਫੀ ਬਾਤ ਦੀ ਹੈ। ਜਦੋਂ ਸਮਝ ਆ ਗਈ ਉਦੋਂ ਦੱਸ ਦਿੱਤੀ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਕਿੰਨਾ ਕੁ ਧੰਨਵਾਦ ਕਰੀਏ, ਹੱਦੋਂ ਵੱਧ ਕਰੀਏ, ਜਿਨ੍ਹਾਂ ਨੇ ਸਾਡੇ ਵਾਸਤੇ ਕਲਾਮ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾ ਹਿਫਾਜ਼ਤ ਰੱਖ ਲਈ ਹੈ। ਬਾਬਾ ਫਰੀਦ ਕਹਿੰਦਾ

0: ਕਿਵੇਂ ਦੱਸ ਹੁਣ ਸਾਡੀ ਤੀਬਰਤਾ ਵੱਧ ਗਈ ਹੈ ਸਾਡੀ ਲੋਚਾ ਵੱਧ ਗਈ ਹੈ ਅੰਦਰ ਸੰਸਕਾਰ ਪੈਦਾ ਹੋ ਗਏ ਨਾ ਛੇਤੀ ਦੱਸ ਰੱਬ ਕਿਵੇਂ ਮਿਲਦਾ ਕਹਿੰਦਾ ਏਦਾਂ ਹੀ ਹੈ ਤੇ ਆਜ ਮਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋ ਮਚੰਦੜੀਆਂ ਮਨ ਵਿਚੋਂ ਜੋ ਖਾਸ਼ਾ ਤੇ ਨਫਜ਼ੀ ਵਨ ਆਫਟਰ ਦੀ ਅਦਰ ਕੁੰਜਾਂ ਦੀ ਡਾਲ ਵਾਂਗੂ ਉੜ ਉੜ ਜਾਂਦੀਆਂ ਨੇ ਉਹਨਾਂ ਨੂੰ ਡੱਕਾ ਅੱਜੇ ਮਿਲ ਜਾਂਦਾ ਤੇ ਇਹ ਵੀ ਬੜੀ ਗੱਲ ਗਸਦੀ ਹੈ ਬੁੱਲੇ ਸ਼ਾਹ ਦੀ ਮੈਂ ਸ਼ਾਹੀ ਸਤ ਰੁਚੀ ਤੋਂ ਵਿਚਾਰ ਕਰ ਰਿਹਾ ਆਪਣਾ ਉਹ ਕਹਿੰਦੇ ਨੇ ਜੇ ਕੋਈ ਇਹ ਦਾਵਾ ਕਰੇ ਤਾਂ ਮੈਂ ਸਾਰੀ ਰਾਤ ਜਾਗਦਾ ਜੀ ਜਾਗਦਾ ਪਰ ਜੇ ਇਹਨੂੰ ਜਾਗਣਾ ਚਾਹੀਦਾ ਉਹ ਸੁੱਤਾ ਹੋਵੇ ਤੇ ਜਾਂ ਉਹ ਇਧਰ ਉਧਰ ਭਟਕਦਾ ਹੋਵੇ ਤੇ ਫਿਰ ਉਸ ਜਾਗਣ ਦਾ ਕੀ ਫਾਇਦਾ ਬੁੱਲਾ ਸ਼ਾਹ ਕਹਿੰਦੇ ਨੇ ਚੌਕੀਦਾਰ ਵੀ ਤਾਂ ਸਾਰੀ ਰਾਤ ਜਾਗਦਾ ਰਹਿੰਦਾ ਡਾਂਗ ਮਾਰੀ ਜਾਂਦਾ ਜ਼ਮੀਨ ਤੇ ਸੀਟੀ ਮਾਰੀ ਜਾਂਦਾ ਪਰ ਸੀਟੀ ਇੱਕ ਹੋਰ ਵੀ ਹੈ ਜਿਹਨੂੰ ਸੂਫੀ ਕਲਾਮ ਚ ਲਿਖਿਆ ਉਹ ਸੀਟੀ ਮੈਂ ਜਿਹੜੀ ਵਿਸਲ ਮਾਰੀ ਦੀ ਆ ਓਲੰਪਿਕ ਵਿਚ ਰੋਜ਼ ਹੁਣ ਰੈਫਰੀ ਮਾਰੀ ਜਾਂਦੇ ਸੀਟੀ ਤਾਂ ਜਿਹੜੀ ਮੈਂ ਇੱਕ ਅਰਜ਼ ਕਰਨ ਲੱਗਦਾ ਸੂਫੀ ਕਲਾਮ ਦੀ ਉਹ ਹੈ ਸੀਟੀ ਸੱਜਣਾ ਦੀ ਸੀਟੀ ਮੈਨੇ ਆਵਾਜ਼ ਆਵਾਜ਼
1: ਸੀਟੀ ਸੱਜਣਾ ਦੀ
0: ਸੱਜਣ ਮੈਨੇ ਪ੍ਰਮਾਤਮਾ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਰਸਤੇ ਪੈ ਜਾਏਗੀ ਜੇ ਭੁੱਲ ਗਏ ਮੋੜ ਤੋਂ ਆ ਕੇ ਕੈਸਾ ਸੂਫੀ ਕਲਾਮ ਹੈ ਪਰ ਜੇ ਇਸ ਨੂੰ ਲੈਵਲ ਨੀਵਾਂ ਕਰਕੇ ਸੁਣਦੇ ਫਿਰ ਗੱਲ ਵਿਗੜ ਜਾਂਦੀ ਹੈ ਤੇ ਗੱਲ ਬਣਦੀ ਨੇ ਉਹਨਾਂ ਨੇ ਆਖਿਆ ਸੂਫੀ ਸਾਹਿਬ ਨੇ ਕਿ ਸੀਟੀ ਸੱਜਣਾ ਦੀ ਸੁਣ ਅੜੀਏ ਕੰਨ ਲਾ ਕੇ ਗੁਰੂ ਗ੍ਰੰਥ ਸਾਹਿਬ ਦਾ ਬਚਨ ਕਹਿੰਦੇ ਨੇ ਦੇ ਕੰਨ ਸੁਣੋ
1: ਅਰਦਾਸ ਜੀਓ
0: ਮੈਂ ਇਸ ਲਈ ਨਾਲ ਨਾਲ ਗੁਰੂ ਗ੍ਰੰਥ ਸਾਹਿਬ ਦਾ ਆਸਰਾ ਲੈਣਾ ਪਿਆ ਤੁਹਾਡੇ ਵਿਚੋਂ ਕੋਈ ਉੱਥੇ ਮੈਨੂੰ ਖਿੱਚ ਨਾ ਲਵੇ ਭਾਈ ਜੀ ਕਿਧਰੋਂ ਬੋਲੀ ਜਾਂਦੇ ਰਹੇ ਸਾਡੇ ਕੋਲ ਐਸਾ ਵਕਤ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਪੜ੍ਹ ਸਕੀਏ ਵਿਚਾਰ ਸਕੀਏ ਨਹੀਂ ਤਾਂ ਜੋ ਕੁਛ ਦੁਨੀਆਂ ਮਾਫੀਆਤ ਵਿਚ ਹੈ ਸਭ ਗੁਰੂ ਗ੍ਰੰਥ ਸਾਹਿਬ ਜੀ ਵਿਚ ਲਿਖਿਆ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਨੂੰ ਪੜ੍ਹਨ ਦਾ ਮੌਕਾ ਨੇ ਤੇ ਦੂਜੀ ਗੱਲ ਵੀ ਇਹਨਾਂ ਦੀ ਬਾਤ ਵੀ ਸਮਝ ਮਸੀਹ ਆਉਂਦੀ ਹੈ ਹੁਣ ਅਸੀਂ ਪੰਜਵੀਂ ਛੇਵੀਂ ਅੱਠਵੀਂ ਦਸਵੀਂ ਦੇ ਵੀ ਸਟੂਡੈਂਟ ਹੋਈਏ ਤੇ ਸਾਡੇ ਕੋਲ ਵੀ ਸੀ ਆ ਰਿਹਾ ਵੀ ਸੀ ਮੀਨਸ ਵਾਈਸ ਚਾਂਸਲਰ ਆ ਜਿਹੜੇ ਵੀ ਸੀ ਸਾਡੇ ਘਰਾਂ ਵਿਚ

ਤੇ ਫਿਰ ਜੇ ਕੋ ਤੀਰਥ ਇਸ਼ਨਾਨਾ ਤੇ ਤੁਰਿਆ ਰਹੇ ਜਿਵੇਂ ਬਾਬਾ ਲਹਿਣਾ ਸਨ ਜਿਵੇਂ ਅਮਰਦਾਸ ਸਨ ਤੀਰਥ ਇਸ਼ਨਾਨ ਨੂੰ ਸਭ ਕੁਝ ਸਮਝੀ ਜਾਣਾ ਤੋ ਬੁੱਲੇ ਸ਼ਾਹ ਜੀ ਕਹਿੰਦੇ ਨੇ ਡੱਡੀ ਤੇ ਮੱਛੀਆਂ ਉਹ ਪਾਣੀ ਚ ਰਹਿੰਦੇ ਉਹ ਕਿਹੜੇ ਬਾਹਰ ਖੁਸ਼ਕੀ ਤੇ ਆਉਂਦੇ ਨੇ ਉਹ ਤਾਂ ਕਰੀ ਤਰੇ ਨਹੀਂ। ਤੀਸਰਾ ਬਚਨ ਉਹ ਕਹਿੰਦਾ ਨੇ ਭੇ ਜੇ ਕੋਈ ਜੰਗਲਾਂ ਵਿਚ ਚਲੇ ਜਾਓ ਸਤਿਗੁਰੂ ਤੇ ਕਹਿੰਦੇ ਨੇ ਉਹ ਇਨਸਾਨ ਜੰਗਲ ਜੰਗਲ ਕਿਆ ਪਾਵੇ ਬਣਕੰਡਾ ਮੋੜੇ ਵਸੀ ਰੱਬ ਹੀ ਆਲੀਏ ਜੰਗਲ ਕਿਆ ਢੂੰਡੇ। ਉਹ ਕਹਿੰਦੇ ਭੇ ਜੇ ਜੰਗਲਾਂ ਵਿਚ ਫਿਰਨ ਨਾਲ ਮਿਲਣਾ ਸੀ ਤੇ ਗਾਈਆਂ ਤੇ ਬੱਚਿਆਂ ਨੂੰ ਮਿਲ ਜਾਂਦਾ ਹੁੰਦਾ ਪਰ ਨਹੀਂ ਮਿਲਿਆ। ਮਿਲਦਾ ਉਹਨਾਂ ਨੂੰ ਜਿਹਨਾਂ ਦੀ ਨੀਤ ਅੱਛੀ ਹੈ ਨੀਤਾਂ ਜਿਹਨਾਂ ਦੀਆਂ ਅੱਛਾ ਸੁਣੋ ਜੀ ਕਹਿੰਦੇ ਨੇ ਜੇ ਰੱਬ ਮਿਲਦਾ ਰਾਤੀ ਜਾਗੇ ਤੇ ਮਿਲਦਾ ਚਾਮ ਤਿੜਕੀਆਂ ਜੇ ਰੱਬ ਮਿਲਦਾ ਰਾਤੀ ਜਾਗੇ ਮਿਲਦਾ ਚਾਮ ਤਿੜਕੀਆਂ ਜੇ ਰੱਬ ਮਿਲਦਾ ਤੀਰਥ ਨਾ ਆਇਆ ਤੇ ਮਿਲਦਾ ਡੱਡਾਂ ਮੱਛੀਆਂ ਜੇ ਰੱਬ ਮਿਲਦਾ ਜੰਗਲ ਭਵਿਆਂ ਤਾਂ ਮਿਲਦਾ ਗਾਈਆਂ ਬੱਚੀਆਂ ਬੁੱਲੇ ਸ਼ਾਹ ਰੱਬ ਤਿਨਾਂ ਨੂੰ ਮਿਲਿਆ ਨੀਤਾਂ ਜਿਹਨਾਂ ਦੀਆਂ ਅੱਛੀਆਂ। ਖੇਤਰ ਕਰੋ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਉਂਝ ਅਸੀਂ ਬਚਨ ਬੜੇ ਕਰਦੇ ਆ ਬੋਲਣ ਲੱਗੇ ਨਾ ਕਲਾਵੇ ਮੇਲ ਮੇਲ ਦਿੰਦੇ ਆ। ਹਰ ਘਰ ਵਿਚ ਡਾਕਟਰ ਹੁੰਦਾ ਹੈ ਹਰ ਘਰ ਵਿਚ ਵਕੀਲ ਵੀ ਹੁੰਦਾ ਹੈ ਜੀ ਪੜ੍ਹੇ ਲਿਖੇ ਕਿਤੋਂ ਨੀ ਤੇ ਜਿਹਨਾਂ ਦੀ ਪਵਿੱਤਰ ਯਾਦ ਚ ਬੈਠੇ ਹਾਂ ਉਹ ਇਸ ਸੰਬੰਧ ਵਿਚ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਗੱਲਾਂ ਕਰੇ ਮੁੱਖ ਤੇ ਰਾਜਾ ਸਾਹਿਬ ਦਾ ਬਚਨ। ਮੈਂ ਵੈਸੇ ਉਹਨਾਂ ਦਾ ਅਸਲੀ ਨਾਮ ਲੈਣ ਤੋਂ ਝਿਜਕਦਾ ਪਰ ਮਿੱਤਰ ਦਿਨ ਗੁਸਤਾਖੀ ਹੋਵੇ ਮੈਂ ਸ਼ੱਕ ਵਿਚ ਹਾਂ ਤੇ ਵੱਡੇ ਤੋਂ ਵੱਡਿਆਂ ਦੇ ਉਹਨਾਂ ਦਾ ਉਪਨਾਮ ਲੈ ਲੈਣਾ ਚਾਹੀਦਾ ਅਸਲੀ ਨਾਮ ਤੋਂ ਕਿਉਂਕਿ ਅਸੀਂ ਉਹਨਾਂ ਦੇ ਪਾਏ ਦੇ ਨਹੀਂ ਹੋਏ ਪਰ ਕਿਉਂਕਿ ਇਹਦੇ ਵਿਚ ਕਵਿਤ ਵਿਚ ਉਹਨਾਂ ਨੇ ਆਪਣਾ ਨਾਮ ਆਪ ਦਾਸ ਭਗਵਾਨ ਲਿਖਿਆ ਹੈ ਔਰ ਮੈਂ ਭਗਵਾਨ ਵਿਲਾਸ ਵਿਚੋਂ ਬੋਲ ਰਿਹਾ ਇਸ ਲਈ ਉਹਨਾਂ ਦਾ ਨਾਮ ਲੈਣਾ ਪੈਣਾ ਖਿਮਾ ਕਰਦੇ ਨੇ। ਰਾਜਾ ਸਾਹਿਬ ਕਹਿੰਦੇ ਨੇ ਉਹ ਇਨਸਾਨ ਗੱਲਾਂ ਕਰੇ ਮੁੱਖ ਤੇ ਗਿਆਨ ਤੇ ਵਿਚਾਰ ਕਹੇ ਚੱਜ ਨਹੀਂ ਤਿਸ ਕੋ ਹੈ ਜਨਮ ਗਵਾਮ ਦਾ ਐਵੇਂ ਹੀ ਜਨਮ ਗਵਾਈ ਜਾਂਦਾ ਆਪਣਾ ਇਹਨੂੰ ਗੁਰੂ ਗ੍ਰੰਥ ਸਾਹਿਬ ਸੱਚ ਕੇ ਪਾਤਸ਼ਾਹ ਕਹਿੰਦੇ ਨੇ ਮੁੱਖ ਗਿਆਨੀ ਧਨਵੰਤ ਕਹੀ ਜਾਂਦਾ ਮ੍ਰਿਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਗੱਲਾਂ ਕਰੇ ਮੁੱਖ ਤੇ ਉਹ ਇਨਸਾਨ ਗਿਆਨ ਤੇ ਵਿਚਾਰ ਕਹੇ ਚੱਜ ਨਹੀਂ ਤਿਸ ਕੋ ਹੈ ਜਨਮ ਗਵਾਮ ਦਾ ਖੂਹ ਵਿਚੋਂ ਨਿਕਲ ਕੇ ਖਾਦ ਵਿਚ ਗਰਕਿਆ ਏ ਉੱਚੀ ਉੱਚੀ ਨਾਮ ਦੀ ਦੁਹਾਈ ਜਿਹੜਾ ਪਾਮ ਦਾ ਮੈਂ ਪਹਿਲਾਂ ਅਰਜ਼ ਕੀਤੀ ਸੀ ਨਾ। ਅਗਲੀ ਬਾਤ ਉਹ ਕਹਿੰਦੇ ਨੇ ਕਿ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸ ਦਾ ਏਦਾਂ ਗੁੜ ਲਿਆਓ ਜੀ ਗੁੜ ਦਿਓ ਜੀ ਗੁੜ ਖਾਈਏ ਜੀ ਗੁੜ ਖਾਈਏ ਤੇ ਜ਼ਬਾਨ ਮਿੱਠੀ ਹੋ ਜਾਏਗੀ ਬਿਲਕੁਲ ਨਹੀਂ। ਭਾਈ ਗੁਰਦਾਸ ਜੀ ਦਾ ਕਵਿਤਾ ਬੜਾ ਖੂਬਸੂਰਤ ਕਹਿੰਦੇ ਖਾਣ ਖਾਣ ਕਹੇ ਜੈਸੇ ਜੀਭਾ ਨਾ ਸਵਾਦ ਮਿੱਠੋ ਆਏ। ਹਾਂਜੀ ਰਾਜਾ ਜੀ ਕਹਿੰਦੇ ਨੇ ਗੁੜ ਗੁੜ ਕਹੇ ਤੇ ਨਾ ਮੂੰਹ ਹੋਏ ਮਿਠਾਸ ਦਾਰ ਕੌੜਾ ਨਹੀਂ ਹੋਏ ਨਾਮ ਮਿਰਚ ਦਾ ਗਾਮ ਦਾ ਭਾਵੇਂ ਸਾਰਾ ਦਿਨ ਮਿਰਚ ਮਿਰਚ ਮਿਰਚ ਮਿਰਚ ਕਰਦੇ ਰਹੇ ਮੂੰਹ ਕੌੜਾ ਨਹੀਂ ਹੋਣ ਲੱਗਾ ਤੇ ਰਾਜਾ ਸਾਹਿਬ ਜੀ ਤੱਤ ਦੀ ਬਾਤ ਕਰਦੇ ਨੇ ਕੰਸੀਕੁਐਂਸ ਬਿਆਨ ਕਰਦੇ ਨੇ ਲੁਬੇ ਲਬਾਬ ਦੀ ਬਾਤ ਕਰਦੇ ਨੇ ਕਹਿੰਦੇ ਨੇ ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ ਉਹਦੇ ਨਾਲ ਪ੍ਰੀਤੀ ਸ਼ੌਕ ਜ਼ੌਕ ਤੋਂ ਬਗੈਰ ਤੈਸੇ ਹੀ ਤੂੰ ਜਾਣ ਬਿਨ ਸ਼ੌਕ ਦਾਸ ਭਗਵਾਨ ਬਕ ਬਕ ਕਰਨੇ ਤੇ ਅਸਰ ਨਹੀਂ ਆਉਂਦਾ ਉਹਦਾ ਪ੍ਰਭੂ ਦਾ ਅਸਰ ਨਹੀਂ ਹੋ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਇਸ ਨੂੰ ਬਹੁਤ ਖੂਬਸੂਰਤੀ ਨਾਲ ਇਸ ਤਰ੍ਹਾਂ ਕਹਿੰਦੇ ਨੇ ਖਾਂਡ ਖਾਂਡ ਕਹੇ ਜੀਭਾ ਨਾ ਸਵਾਦ ਮਿੱਠੋ ਆਵੇ ਅਗਨ ਅਗਨ ਕਹੇ ਸੀਤ ਨਾ ਬਿਨਾਸ ਹੈ

0: होत ना सुबास पास
1: चंदन चंदन कहे प्रगटे ना सुबास पास।

ਸੂਦ ਦੀ ਵੱਡੀ ਬਾਤ ਹੈ। ਰਾਜਾ ਸਾਹਿਬ ਨੂੰ ਅਸੀਂ ਕਿਉਂ ਯਾਦ ਕਰਦੇ ਹਾਂ? ਉਹਨਾਂ ਦੀ ਕਰਨੀ ਪ੍ਰਧਾਨ ਸੀ, ਜਿੱਥੇ ਕਿਸੇ ਲੋੜਵੰਦ ਨੂੰ ਜ਼ਰੂਰਤ ਹੁੰਦੀ ਉੱਥੇ ਆਪ ਪਹੁੰਚ ਜਾਂਦੇ, ਕੋਈ ਨਾ ਕੋਈ ਕਿਸੇ ਨੂੰ ਪਹੁੰਚਾ ਦਿੰਦੇ, ਅਗਲੇ ਨੂੰ ਖੇਚਲ ਵਿੱਚ ਨਹੀਂ ਪੈਣ ਦੇਣਾ, ਆਪ ਮੁਸ਼ਕਿਲ ਆਪਣੇ ਤੇ ਚੱਲ ਕੇ ਉਹਦਾ ਸੌਖਾ ਕਰ ਦੇਣਾ। ਜ਼ਿੰਦਗੀ ਦੀ ਬਾਤ ਹੈ ਸਾਸ ਜੀ। ਇੱਕ ਵਾਰੀ ਵੀਰਵਾਲ ਆਖਣ ਲੱਗਾ, ਹਫ਼ਤੇ ਕੁ ਬਾਅਦ ਛੁੱਟੀ ਤੋਂ ਆਇਆ ਨਾ, ਕਹਿਣ ਲੱਗਾ ਰਾਜਾ ਸਾਹਿਬ ਅਕਬਰ ਜਹਾਂ ਆਪਣਾ ਬੜੇ ਪਰੇਸ਼ਾਨ ਨਜ਼ਰ ਆਉਂਦੇ ਹੋ। ਉਹ ਕਹਿਣ ਲੱਗੇ ਤੂੰ ਛੁੱਟੀ ਚਲੇ ਗਿਆ, ਮੈਨੂੰ ਇੱਕ ਇੱਧਰ ਮਸਲਾ ਖੜਾ ਹੋ ਗਿਆ। ਕਹਿਣ ਲੱਗਾ ਕੀ? ਕਹਿੰਦੇ ਆ ਬਲੈਕ ਬੋਰਡ ਤੇ ਨਾ ਕੋਈ ਬੰਦਾ ਲਕੀਰ ਬਾਗ ਹੈ, ਇੱਕ ਲਕੀਰ ਬਾਗ ਹੈ, ਤਾਂ ਫਿਰ ਕੀ ਕਹਿੰਦੇ ਕੀ ਹੋਇਆ? ਨਹੀਂ ਕਹਿੰਦੇ, ਨਾਲ ਉਸਨੇ ਆਖਿਆ, ਅਕਬਰ ਕਹਿਣ ਲੱਗਾ ਨਾਲ ਉਸ ਬੰਦੇ ਨੇ ਆਖਿਆ, ਇਹਨੂੰ ਕੱਟਣਾ ਨਹੀਂ ਸਾਈਡਾਂ ਤੋਂ, ਇਹਨੂੰ ਰੱਬ ਨਹੀਂ ਕਰਨਾ, ਇਹਨੂੰ ਛੋਟੀ ਕਰਕੇ ਦਿਖਾ। ਗੱਲ ਤੇ ਬੜੀ ਹੈ ਨਾ, ਹੁਣ ਤਾਂ ਚੁੱਕਿਆ ਸਾਨੂੰ ਇਹ ਬਾਤ ਆਉਂਦੀ ਕਰਕੇ ਸੌਖੀ ਸਮਝਦੇ ਹਾਂ, ਓਦਾਂ ਸਾਡੇ ਸਾਹਮਣੇ ਕੋਈ ਕਹਿ ਜਾਏ ਫਿਰ ਸਾਨੂੰ ਨਹੀਂ ਆ ਸਕਦੀ। ਅਕਬਰ ਜਹਾਂ ਪਨਾਹ, ਆ ਇੱਕ ਲਕੀਰ ਬਲੈਕ ਬੋਰਡ ਤੇ ਬਾਤੀ ਆ, ਇਹਨੂੰ ਕੱਟਣਾ ਨਹੀਂ, ਇਹਨੂੰ ਵੱਢਣਾ ਨਹੀਂ, ਇਹਨੂੰ ਰੱਬ ਨਹੀਂ ਕਰਨਾ, ਇਹਨੂੰ ਛੋਟੀ ਕਰਕੇ ਦਿਖਾ, ਮੈਨੂੰ ਤੇ ਆਇਆ ਕੋਈ ਨੀ, ਤੇਰੀ ਉਡੀਕ ਵਿਚ ਬੈਠਾ। ਵੀਰਵਾਲ ਕਹਿਣ ਲੱਗਾ ਵਾਹ ਅਕਬਰ ਤੈਨੂੰ ਕਿਹਨ ਬਾਦਸ਼ਾਹ ਬਣਾ ਦਿੱਤਾ। ਚੂੰਕਿ ਉਹਨਾਂ ਦਾ ਆਪੋ ਵਿਚ ਬਹੁਤ ਕਲੋਲ ਸੀ ਨਾ, ਇਸ ਲਈ ਕਹਿਣ ਲੱਗੇ ਮੈਂ ਤਾਂ ਪਰੇਸ਼ਾਨ ਇਸ ਗੱਲ ਤੋਂ ਕਿ ਤੈਨੂੰ ਬਾਦਸ਼ਾਹ ਕਿਹਨ ਬਣਾ ਦਿੱਤਾ। ਖੈਰ ਅਕਬਰ ਸੁਲਾਹ ਕੋਲ ਬਾਦਸ਼ਾਹ ਸੀ, ਸਾਸਨ ਬਹੁਤ ਵਧੀਆ ਇਨਸਾਨ ਸੀਗਾ। ਉਹ ਕਹਿਣ ਲੱਗਾ ਜਹਾਂ ਪਨਾਹ ਕੋਈ ਚਾਕ ਚੂਕ ਲਿਆ, ਮੈਂ ਛੋਟੀ ਕਰ ਦਿੰਦਾ। ਉਹ ਕਹਿੰਦੇ ਇਹਨੂੰ ਕੱਟਣਾ ਵੱਢਣਾ ਨਹੀਂ, ਇਹਨੂੰ ਮਟੇਣਾ ਨਹੀਂ, ਰੱਬ ਨਹੀਂ ਕਰਨਾ। ਕਹਿੰਦੇ ਚਾਕ ਮੰਗਵਾ, ਉਹਨੂੰ ਚਾਕ ਮੰਗਾਇਆ, ਨਾਲ ਉਹਨੂੰ ਵੱਡੀ ਲਕੀਰ ਖਿੱਚ ਦਿੱਤੀ ਉੱਪਰ। ਕਹਿੰਦੇ ਕਿਹੜੀ ਛੋਟੀ ਹੈ ਜੀ? ਅਕਬਰ ਕਹਿਣ ਲੱਗਾ ਉਹੀ ਜਿਹੜੀ ਪਹਿਲਾਂ ਬਾਹੀ ਸੀ, ਇਹਨੂੰ ਕੱਟਣਾ ਵੱਢਣਾ ਨਹੀਂ ਸੀ। ਇਸ ਲਈ ਆਪਣੀ ਜ਼ਿੰਦਗੀ ਦੀ ਲਕੀਰ ਵੱਡੀ ਬਾਹ ਦਿਓ, ਅਗਲੇ ਦੀ ਆਪ ਹੀ ਛੋਟੀ ਹੋ ਜਾਏਗੀ। ਅਸੀਂ ਯਤਨ ਕਰਦੇ ਹਾਂ ਆਪਣੀ ਲਕੀਰ ਵੱਡੀ ਬਾਹੁੰਦੇ ਕੋਈ ਨੀ, ਅਗਲੇ ਦੀ ਕੱਟ ਵੱਢ ਕਰਕੇ ਛੋਟੀ ਕਰਨੇ ਚਾਹੁੰਦੇ ਹਾਂ। ਨਹੀਂ ਨਹੀਂ, ਐਸੀ ਬਾਤ ਨਹੀਂ ਨਾ, ਆਪਣੀ ਲਕੀਰ ਤਾਂ ਬਾਹਣੀ ਹੈ। ਮੈਂ ਰਾਜਾ ਸਾਹਿਬ ਦੇ ਸਾਰੇ ਜੀਵਨ ਦਾ ਇੱਕ ਤੱਤ ਇੱਕ ਗੀਤ ਵਿੱਚ ਕਹਿਣ ਲੱਗਾ। ਉਹ ਕਹਿੰਦੇ ਨੇ ਵੀ ਪ੍ਰਭੂ ਸਿਮਰਨ ਕਰੋ, ਜਿਹੜਾ ਅਸੀਂ ਕਰਦੇ ਨੇ। ਰਾਜਾ ਸਾਹਿਬ ਦਾ ਆਪਣਾ ਖਾਣ ਹੈ, ਕਹਿਣ ਹੈ, ਹੁਕਮ ਹੈ ਵੀ ਪ੍ਰਮਾਤਮਾ ਦਾ ਸਿਮਰਨ ਕਰੋ, ਪ੍ਰਮਾਤਮਾ ਤੋਂ ਬਗੈਰ ਸਭ ਧੰਦੇ ਝੂਠੇ ਨੇ। ਅਗਲੀ ਗੱਲ, ਨਾਮ ਦੀ ਮਹਿਮਾ ਕੋਈ ਕੋਈ ਜਾਣਦਾ, ਵਿਰਲਾ ਜਾਂਦਾ। ਬੋਟਨ ਮੈਂ ਨਾਨਕ ਕਹੂ ਨਾਰਾਇਣ ਜੈ ਚੀਤ, ਤੇ ਨਾਮ ਤੋਂ ਬਗੈਰ ਜਿਵੇਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਕਿਹਾ ਹੈ, ਆਖਿਆ ਹੈ, ਫਰਮਾਨ ਕੀਤਾ ਕਿ ਨਾਮ ਬਿਨਾ ਬਹੁ ਡੂਬੇ ਸਿਆਣੇ। ਐਸੀ ਇੱਕ ਬਾਤ ਕਹਿੰਦੇ ਨੇ ਰਾਜਾ ਜੀ, ਐਸੀ ਕਰਨੀ ਤੁਹਾਡੇ ਹਿੱਸੇ ਆਈ ਹੈ ਕਿ ਅੰਤਰ ਬਾਹਰ ਪਿਆਰਾ ਤੁਹਾਨੂੰ ਦਿਸਣਾ ਚਾਹੀਦਾ ਹੈ। ਅੰਤਰ ਬਾਹਰ, ਬਾਹਰ ਦਿਸੇ ਅੰਦਰ ਦਿਸੇ ਪ੍ਰਮਾਤਮਾ, ਤੇ ਮਨ ਮੰਦਰ ਵਿੱਚ ਉਸਨੂੰ ਵਸਾ ਲਓ। ਰਾਜਾ ਸਾਹਿਬ ਦੇ ਬਚਨਾਂ ਮੈਂ ਤਰਜਮਾ ਕਰ ਰਿਹਾ, ਮਨ ਮੰਦਰ ਵਿੱਚ ਉਹਨਾਂ ਨੂੰ ਵਸਾ ਲਓ ਤੇ ਘਰ ਬਾਹਰ ਉਹਨਾਂ ਦਾ ਪਰਿਭਾਸਾ ਸਮਝੋ ਪ੍ਰਮਾਤਮਾ ਦਾ। ਜਿਹਨੂੰ ਕਹਿੰਦੇ ਨਾ ਘਰ ਬਾਹਰ ਤੇਰਾ ਪਰਿਭਾਸਾ, ਤੂੰ ਜਨ ਕੇ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ ਨਾਮ ਜਪੋ, ਹਰ ਰੰਗ ਜਨ ਕੋ ਪ੍ਰਭ ਆਪਣੇ ਘਰ ਤਾਣ, ਐਸਾ ਉਹ ਤੇ ਵਿਸ਼ਵਾਸ ਰੱਖੋ। ਅਗਲਾ ਬਚਨ ਹੈ ਜੀ, ਕਲੀ ਕਾਰ ਵਿੱਚ ਉਹ ਤਾਰਨ ਵਾਲੇ ਨੇ ਰਾਜਾ ਸਾਹਿਬ ਜੀ, ਇਹ ਜਿਹਨਾਂ ਨਾਲ ਗੁਜ਼ਰੀਆਂ ਨਾ ਉਹ ਮੇਰੇ ਨਾਲ ਬਹੁਤ ਬਿਹਤਰ ਜਾਣਦੇ ਨੇ। ਉਹ ਤਾਰਨ ਹਾਰੇ ਨੇ ਔਰ ਸਾਡੀ ਆਕਵਤ, ਸਾਡਾ ਲੋਕ ਪਰਲੋਕ ਉਹ ਸਵਾਰਨ ਵਾਲੇ ਨੇ। ਪ੍ਰਭੂ ਆਪਣੇ ਨੂੰ ਆਪਣੇ ਅੰਦਰ ਵਸਾ ਲਵੋ ਤੇ ਉਹਦੇ ਨਾਲ ਗੱਲਾਂ ਕਰੋ। ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਕਹਿੰਦਿਆਂ ਜੀਵ ਨੂੰ ਇੱਕ ਐਸਾ ਸਵਾਦ ਆਏਗਾ, ਲੁਤਫ ਆਏਗਾ, ਇਹ ਲੁਤਫ ਅੰਦੋਜ਼ ਹੋ ਜਾਏਗੀ ਤੇ ਐਸਾ ਆਲਮ ਛਾਂ ਦੇਖ ਕੇ ਆਪ ਨੂੰ ਖੁਦ ਮਹਿਸੂਸ ਹੋਏਗਾ। ਸੱਸ ਬਚਨ, ਆਪ ਨੂੰ ਖੁਦ ਮਹਿਸੂਸ ਹੋਏਗਾ ਕਿ ਪਿਆਰਾ ਸਾਡੇ ਹਿਰਦੇ ਵਿੱਚ ਆ ਵਸਿਆ ਹੈ। ਖੇਚਲ ਕਰੋ, ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਇਸ ਗੀਤ ਨੂੰ ਸਰਵਣ ਕਰੋ ਤੇ ਉਸ ਤੋਂ ਬਾਅਦ ਸਮਾਪਤੀ ਕਰੀਏ ਜੀ।

हर जस श्रवण सुनावना, हर जस श्रवण सुनावना, तुद आवत मेरा मंत्र।

0: ਦਿਨ ਸਬਦ ਸੁਰਤ ਕੀਨੀ ਵਰਖਾਈ
1: ਗੁਰੂ ਅਮਰਦਾਸ ਕੀ ਅਕਾਲ।

ਸਾਡੇ ਤੇ ਅੱਖਰ ਲੱਗ ਗਿਆ ਹੈ ਇਹ ਤਾਂ ਆ ਸਾਜਨ ਜੀ ਬਾਈ ਸਾਹਿਬ ਨੇ ਕਿਹਾ ਤੁਹਾਡੀ ਬਰਕਰਾਰ ਬਿਲਕੁਲ ਨਹੀਂ ਮਿਲਦਾ ਸੀ ਇਸ ਤੰਤਰ ਗੁਰਗਲ ਤੋਂ ਠੀਕ ਹੈ ਮੈਂ ਦੋ ਗੱਲਾਂ ਕਹਿ ਕੇ ਸਾਜਨ ਦੀ ਦੁਨੀਆਂ ਦੇ ਦੋ ਫਾਈਨ ਆਰਟ ਹਨ ਤੀਜਾ ਦੁਨੀਆਂ ਚ ਕੰਮ ਕੋਈ ਦੋ ਕਿਹੜੇ ਕੰਮ ਦੋਵਾਂ ਤੇ ਪੇਂਟਿੰਗ ਪੇਂਟਿੰਗ ਦਾ ਵਜੂਦ ਬਣ ਗਿਆ ਗਾਣੇ ਦਾ ਕੋਈ ਸਰੂਪ ਨਹੀਂ ਨਾ ਸ਼ਬਦ ਦਾ ਸਰੂਪ ਹੈ ਨਾ ਆਦਿ ਸਰੂਪ ਹੈ ਨਾ ਪਰਮੇਸ਼ਵਰ ਇਹ ਇੰਨੇ ਜਵਾਬ ਹੈ ਜਿਹੜੇ ਜਦੋਂ ਸਾਨੂੰ ਸਮਝ ਆ ਕਿ ਕੀਰਤਨ ਕੀ ਹੈ ਤਾਂ ਫਿਰ ਸਾਚਨ ਦੀ ਆਬਾਦਤ ਦੀ ਲੋੜ ਨਹੀਂ ਝਗੜੇ ਦੀ ਲੋੜ ਨਹੀਂ ਝਗੜੇ ਸਭ ਮੁੱਕਣਗੇ ਲਾਸਟ 25 ਮਿੰਟ ਟਾਈਮ ਹੈ ਲਾਸਟ ਤਕਰੀਬਨ 20-22 ਮਿੰਟ ਸਮਾਪਤੀ ਕਰਨਗੇ ਸਭ ਕੀ ਠੀਕ ਹੈ ਆਪੇ ਗੁਰ ਚੇਲਾ ਹੈ ਆਪੇ ਆਪੇ ਹਰ ਪ੍ਰਭ ਚੋਟ ਬਣਾਣੀ ਰਾਗ ਕੱਟੀ ਹੈ ਯਤਨ ਕਰਾਂਗੇ ਤਾਂ ਵੀ ਨਹੀਂ ਕਹਿ ਸਕਦੇ ਇਹ ਬਹੁਤ ਮਹਾਨ ਬਾਤ ਹੈ ਅਸੀਂ ਅੱਜ ਬਿਲਕੁਲ ਪ੍ਰਤੀਭਾ ਆਓ ਆਪਣੀ ਮਹਿਫੂਜ਼ ਵਾਹਿਗੁਰੂ ਜੀ।

ਬਿਲਕੁਲ ਸਾਜੀ ਅਕਰਸ ਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸੇ ਦਾ ਕਰੇ ਬਸਾਓ ਤੂੰ ਜਾਣੋ ਸਭ ਸਹਿਦਿਲ ਕੁਆਓ ਕਰ ਅਸਨ ਡਿਠੋ ਚਾਓ।

ਕਰਨ ਵਤਰ ਬਹਾ ਲਿਆ ਉਹ ਸੱਚਾਈ ਸੱਚ ਨੂੰ ਬੜਾ ਜਨਵਾਕੜੇ ਜਨਵਾ ਲਿਆ ਥਾਉਨ ਪੈਨ ਕੂੜਿਆ ਮੁਕਾ ਲੇ ਤੂੰ ਚਾ ਲਿਆ ਤੇਰੇ ਨਾਲੇ ਤੇ ਸਜਨ ਗਹਿਰ ਗਹਿਰ ਚੰਗ ਨਵਾ ਲਿਆ ਲਿਖਣਾ ਵੇ ਧਰਮ ਬਹਾ ਲਿਆ ਸਿਵਾ।

ਜੀ ਬਹੁਤੇ ਜਨ ਭਰਮਿਆ ਤਾਂ ਸਤਿਗੁਰੂ ਸਾਹਿਬ ਸੁਣਾਇਆ, ਸਤਿਗੁਰੂ ਜੇ ਵਰਦਾਤਾ ਕੋ ਨਹੀਂ ਸਭ ਸੁਣੀਓ ਲੋਕ ਸਵਾਇਆ, ਸਤਿਗੁਰੂ ਮਿਲਿਆ ਸਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸਚ

ਸਾਰ ਹੈ ਨਰੀ ਨਰਕਨ ਜਾਈ ਹੈ ਜੇ ਆਪਣੇ ਸਭ ਤਿਸਾ ਦੇ ਖਾਜਾ ਗਵਾਈ ਹੈ ਜੇ ਲੋੜਾ ਚੰਗਾ ਆਪਣਾ ਗੁਰਬਨ ਹੁਣ ਸਦਾਈ ਹੈ ਜੇ ਜਰਵਾਣਾ ਪਾਇਆ ਜਵੇ ਕਹਿੰਦੀ ਆਈ ਹੈ ਕੋ ਰਹਿ ਨਾ ਭਰੀਆ ਪਾਈ ਹੈ ਸ੍ਰੀ ਵਾਹਿਗੁਰੂ।

ਸਤਿਗੁਰ ਵਿੱਚ ਆਪ ਰੱਖਣ ਕਰ ਪ੍ਰਗਟਾਪ ਸੁਣਾਇਆ। ਸਤਿਗੁਰੂ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਮੋਹ ਚੁਕਾਇਆ। ਉਹ ਵਿਚਾਰ ਹੈ ਜਿਨ ਸੱਚੇ ਸੰਤ।